0: ਹਰ ਸਮੇਂ ਤੁਹਾਡੇ ਸੰਗ, ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ, ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5875821208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।

0: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
1: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
0: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾਂ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਿਨਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
4: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-6174496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਮਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਮਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ

0: 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੇਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।

ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ ਅਗਸਤ ਮਹੀਨੇ ਦੀ 6 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਖਬਰਾਂ 'ਤੇ ਚਰਚਾ ਕਰਾਂਗੇ, ਮਾਰਕੀਟ ਦੀ ਗੱਲ ਕਰਾਂਗੇ, ਮੌਸਮ ਦੀ ਗੱਲ ਕਰਾਂਗੇ। 5 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਨਜ਼ਰ ਕੀਤਾ ਜਾਵੇਗਾ, ਸਵਲੀਨ ਕੌਰ ਜੱਸੜ ਉਹ ਪ੍ਰੋਗਰਾਮ ਪੇਸ਼ ਕਰਨਗੇ। ਰਾਤ 8 ਵਜੇ ਕੁਲਵਿੰਦਰ ਕੁੱਕੀ ਆਪ ਲਈ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਨਾਲ ਗੱਲਬਾਤ ਕੀਤੀ ਜਾਵੇਗੀ ਜੀ। ਇਹ ਸਾਡੇ ਅੱਜ ਦੇ ਰੇਡੀਓ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਗੱਲ ਮੌਸਮ ਦੀ ਕਰਦੇ ਹਾਂ ਜੀ। ਇਸ ਵਕਤ 17 ਜਾਂ 18 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ, ਬਦਲਵਾਈ, ਥੋੜ੍ਹਾ ਜਿਹਾ ਧੂੰਏ ਵਾਲਾ ਮਾਹੌਲ ਵੀ ਹੈ ਮੌਸਮ ਦੇ ਵਿੱਚ, ਅਸਮਾਨ ਦੇ ਵਿੱਚ। ਰਾਤ ਨੂੰ 9 ਡਿਗਰੀ ਸੈਲਸੀਅਸ, ਉਸ ਤੋਂ ਅਗਲੇ ਦਿਨ 27 ਅਤੇ 12, ਫਿਰ ਉਸ ਤੋਂ ਅਗਲੇ ਦਿਨ 26 ਅਤੇ 15, ਫਿਰ 23 ਅਤੇ 13 ਡਿਗਰੀ ਸੈਲਸੀਅਸ ਅਤੇ 21 ਅਤੇ 14 ਡਿਗਰੀ ਸੈਲਸੀਅਸ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ ਮੌਸਮ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮਾਰਕੀਟ ਦੀਆਂ ਖਬਰਾਂ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲੀ ਅੱਗਾਂ ਦੇ ਬਾਰੇ ਇੱਕ ਰਿਪੋਰਟ ਪੇਸ਼ ਕਰਾਂਗੇ ਅਤੇ ਉਹਦੇ ਤੋਂ ਬਾਅਦ ਕੈਨੇਡਾ ਅਤੇ ਅਮਰੀਕਾ ਦੀ ਗੱਲ ਕਰਾਂਗੇ, ਵਪਾਰਕ ਸਮਝੌਤੇ 'ਤੇ ਕੀ ਤਰੱਕੀ ਹੋ ਰਹੀ ਹੈ, ਕੀ ਗੱਲਬਾਤ ਅੱਗੇ ਵੱਧ ਰਹੀ ਹੈ ਜਾਂ ਨਹੀਂ, ਅਤੇ ਡੋਨਲਡ ਟਰੰਪ ਨੇ ਕਿਉਂ ਫਿਰ ਤਿੱਖੇ ਲਫ਼ਜ਼ ਜਿਹੜੇ ਨੇ ਉਹ ਵਰਤੇ ਨੇ ਕੈਨੇਡੀਅਨ ਆਗੂਆਂ ਲਈ, ਕਾਫ਼ੀ ਤਿੱਖੇ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਪਣੀਆਂ ਪ੍ਰਾਇਓਰਟੀਜ਼ ਸੈੱਟ ਕਰਕੇ ਬੈਠੇ ਹੋਏ ਨੇ ਅਤੇ ਉਹਨਾਂ ਦਾ ਮੰਨਣਾ ਕਿ ਸਾਡਾ ਪਹਿਲਾ ਪ੍ਰਮੁੱਖ ਨੁਕਤਾ ਮੁੱਦਾ ਕੈਨੇਡੀਅਨ ਸੈਕਟਰਾਂ ਨੂੰ ਬਚਾਉਣਾ ਹੈ, ਪ੍ਰੋਟੈਕਟ ਕਰਨਾ ਹੈ। ਇਸ ਤੋਂ ਬਾਅਦ ਗੱਲ ਕਰਾਂਗੇ ਕਿ ਅਲਬਰਟਾ ਦੇ ਵਿੱਚ ਇਸ ਵੇਲੇ ਜੋ ਨਫ਼ਰਤੀ ਜੁਰਮ ਸੋਸ਼ਲ ਮੀਡੀਆ 'ਤੇ ਜੋ ਹੇਟ ਨਫ਼ਰਤ ਰੇਸਿਜ਼ਮ ਸਾਹਮਣੇ ਆ ਰਿਹਾ ਹੈ, ਉਸ ਪ੍ਰਤੀ ਐਡਮਿੰਟਨ ਸ਼ਹਿਰ ਦੀ ਪੁਲਿਸ ਵੱਲੋਂ ਇੱਕ ਪੋਸਟ ਪਾਈ ਗਈ ਜਿਸ ਦੇ ਕਰਕੇ ਉਹਨਾਂ ਨੂੰ ਮਾੜੀਆਂ ਚੰਗੀਆਂ ਸੁਣਨੀਆਂ ਪਈਆਂ ਨੇ ਅਲਬਰਟਾ ਦੀ ਪ੍ਰੈਮੀਅਰ ਤੋਂ ਅਤੇ ਜਸਟਿਸ ਮਿਨਿਸਟਰ ਤੋਂ। ਅਲਬਰਟਾ ਦੀਆਂ ਹੋਰ ਖਬਰਾਂ ਦੇ ਵਿੱਚ, ਅਲਬਰਟਾ ਦੇ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਵਾਈਟ ਸੁਪਰਮੇਸਿਸਟ ਰੰਗ ਭੇਦ ਦੀ ਨੀਤੀ ਤੋਂ ਪ੍ਰਭਾਵਿਤ ਇਹ ਗਰੁੱਪ ਜਿਹੜਾ ਹੈ ਉਹਨਾਂ ਦਾ ਇੱਕ ਇਕੱਠ ਹੋਇਆ ਅਤੇ ਇਸ ਇਕੱਠ ਵਿੱਚ ਜਿੰਨੇ ਲੋਕ ਇਕੱਠੇ ਹੋਏ ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਹੈਰਾਨਗੀ ਹੈ। ਇਸ ਤੋਂ ਇਲਾਵਾ ਨਿਊਟਰੀਅਨ ਕੰਪਨੀ ਜੋ ਕਿ ਫਰਟੀਲਾਈਜ਼ਰ ਕੰਪਨੀ ਹੈ ਕੈਨੇਡਾ ਦੀ, ਪੋਟਾਸ਼ ਵਗੈਰਾ ਪ੍ਰੋਡਿਊਸ ਕਰਦੀ ਹੈ, ਬਾਹਰ ਭੇਜਦੀ ਹੈ, ਉਹਨਾਂ ਨੇ ਦੂਸਰੇ ਕੁਆਟਰ ਦੇ ਵਿੱਚ ਅਪ੍ਰੈਲ, ਮਈ, ਜੂਨ ਦੇ ਵਿੱਚ 1.2 billion ਅਮਰੀਕਨ ਡਾਲਰ ਦਾ ਪ੍ਰੋਫਿਟ ਦਿਖਾਇਆ। ਵੈਸਟ ਜੈੱਟ ਦੀ ਫਲਾਈਟ ਅਟੈਂਡੈਂਟਸ ਨਾਲ ਜਿਹੜੀ ਸਟ੍ਰਾਈਕ ਰੁਕੀ ਹੈ, ਹੋ ਗਈ ਸੀ ਸਟ੍ਰਾਈਕ, ਰੁਕ ਗਈ ਜਿਹੜੀ, ਅਤੇ ਇੱਕ ਰਸਮੀ ਸਮਝੌਤਾ ਸਿਰੇ ਚੜਿਆ, ਉਹਦੇ ਵਿੱਚ ਕੀ ਫਲਾਈਟ ਅਟੈਂਡੈਂਟਸ ਲਈ ਬਿਹਤਰ ਹੋਇਆ ਉਹਦੇ ਬਾਰੇ ਡਿਟੇਲ ਨਿਕਲ ਕੇ ਸਾਹਮਣੇ ਆਈਆਂ ਨੇ, ਉਹ ਸਾਹਮਣੇ ਕਰਾਂਗੇ। ਟਰਾਂਸ ਮਾਊਂਟੇਨ ਪਾਈਪਲਾਈਨ ਜਿਸ ਨੂੰ ਕੈਨੇਡਾ ਸਰਕਾਰ ਨੇ ਆਪਣੇ ਖਰਚੇ 'ਤੇ ਬਣਾ ਦਿੱਤਾ ਸੀ ਅਤੇ ਫਿਰ ਸਰਕਾਰ ਉਸਨੂੰ ਵੇਚਣਾ ਚਾਹੁੰਦੀ ਸੀ, ਪਰ ਇੱਕ ਸਰਵੇਖਣ ਹੋਇਆ ਜਿਸ ਵਿੱਚ ਸਰਕਾਰ ਦੇ ਇਸ ਫੈਸਲੇ ਨੂੰ ਸਹੀ ਨਹੀਂ ਦੱਸ ਰਹੇ ਲੋਕ ਅਤੇ ਬਹੁਤੇ ਕੈਨੇਡੀਅਨ ਚਾਹੁੰਦੇ ਨੇ ਕਿ ਇਹ ਵੇਚੀ ਨਾ ਜਾਵੇ। ਹੋਰ ਖਬਰਾਂ ਹੈਗੀਆਂ ਨੇ ਜਿਹਦੇ ਵਿੱਚ ਕੈਲਗਰੀ ਅਤੇ ਐਡਮਿੰਟਨ ਦੇ ਦਰਮਿਆਨ ਮਿਲੀਅਨਸ ਦੇ ਨਸ਼ਿਆਂ ਦਾ ਕਾਰੋਬਾਰ ਦਾ ਇੱਕ ਪਰਦਾਫਾਸ਼ ਕੀਤਾ ਗਿਆ ਹੈ ਪੁਲਿਸ ਵੱਲੋਂ। ਵੱਡੀ ਮਾਤਰਾ ਦੇ ਵਿੱਚ ਹਥਿਆਰ, ਨਸ਼ੇ ਅਤੇ ਨਕਦੀਆਂ ਬਰਾਮਦ ਹੋਈਆਂ ਨੇ। ਇਹ ਸਾਰਾ ਕੁਛ, ਅਤੇ ਜੇ ਸਮਾਂ ਹੋਇਆ ਤਾਂ ਸਾਡੇ ਕੋਲ ਖਬਰਾਂ ਹੋਰ ਵੀ ਹੈਗੀਆਂ ਨੇ, ਇਹ ਆਪ ਜੀ ਨਾਲ ਸਾਂਝੀਆਂ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ।

ਰੇਡੀਓ ਸਰਸੰਗਮ 94.7 FM ਤੇ ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਆਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਇੰਸ਼ੋਰੈਂਸ ਹੋਰਾਂ ਦੇ ਮਾਨਸ ਪਹੁਜਾ ਦਾ ਫੋਨ ਨੰਬਰ ਹੈ 587-832-1208 5878321208 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ। ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਢੱਟ ਹੋਰਾਂ ਨਾਲ ਸੰਪਰਕ ਕਰੋ। ਉਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਨੂੰ 825-760-9783 'ਤੇ ਕਾਲ ਕਰ ਲਓ। ਓ ਐੱਸ ਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਓ ਐੱਸ ਏ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਲਈ ਕੋਈ ਲੋੜ ਨਹੀਂ, ਅਪੁਆਇੰਟਮੈਂਟ ਦੀ ਲੋੜ ਦੀ ਨਹੀਂ ਹੈ। ਨਵੇਂ ਪੇਸ਼ੈਂਟ ਲੈ ਜਾ ਰਹੇ ਨੇ, ਵਾਕ ਇਨ ਕਲੀਨਿਕ ਹੈ, ਵੈਸੇ ਵੀ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਅਤੇ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਉਣ ਲਈ ਫੋਨ ਨੰਬਰ ਵੈਸੇ ਨੋਟ ਕਰ ਲਓ ਜੀ 587-687-4696 5876-1746-96 ਓ ਐੱਸ ਏ ਸਮਾਇਲ ਮੈਡੀਕਲ ਸਨਰਿਜ ਏਰੀਆ ਦੇ ਵਿੱਚ ਹੈ। ਹਫ਼ਤੇ ਦੇ 6 ਦਿਨ ਬਿਨਾਂ ਅਪੁਆਇੰਟਮੈਂਟ ਤੋਂ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ। ਇਹ ਕੰਟਰੀ ਹਿਲਸ 'ਤੇ ਹੈ ਅਤੇ ਕੰਟਰੀ ਹਿਲਸ ਮਰਸੀਡੀਜ਼ ਬੈਂਜ਼ 'ਤੇ ਵੱਡਾ ਸ਼ੋਰੂਮ ਹੈ ਅਤੇ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਕੰਟੈਕਟ ਬਣਾ ਸਕਦੇ ਹੋ ਜੀ 403-903-6757 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਅਗਰ ਤੁਸੀਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵਿਜ਼ਿਟ ਵੀ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਸਿਟੀਸਕੇਪ ਲੈਂਡਿੰਗ ਵਿੱਚ ਸਥਿਤ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ ਅਤੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ ਹੈ ਜੀ 403-936-7077। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਅਤੇ ਘੱਟ ਰੇਟ। ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋਜ਼, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਪਿਕਸਲ ਫੋਟੋ ਸਟੂਡੀਓ। ਫੋਨ 403-947-0060। ਆਹ ਹੁਣ ਖਬਰਾਂ ਵੱਲ ਰੁੱਖ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜਿਹੜਾ ਮਾਰਕੀਟ ਦੀ ਗੱਲ ਕਰ ਲੈਂਦੇ ਹਾਂ। ਇਸ ਵੇਲੇ ਕੱਚੇ ਤੇਲ ਦੀਆਂ ਕੀਮਤਾਂ ਕੱਲ੍ਹ ਨਾਲੋਂ ਥੋੜ੍ਹਾ ਜਿਹਾ ਉਭਾਰ ਹੈ ਅਤੇ ਇਸ ਵੇਲੇ WTI ਕਰੂਡ ਆਇਲ ਹੈ ਜਿਹੜਾ ਜੀ ਉਹ $77.78 ਪ੍ਰਤੀ ਬੈਰਲ ਦੇ ਲਾਗੇ ਟਰੇਡ ਹੋ ਰਿਹਾ। ਜਿਹੜਾ ਬ੍ਰੈਂਟ ਕਰੂਡ ਹੈ ਜੀ ਉਹ $82.83 ਪ੍ਰਤੀ ਬੈਰਲ US ਦੇ ਲਾਗੇ ਟਰੇਡ ਹੋ ਰਿਹਾ ਜੀ। ਜੇ ਕਰੰਸੀ ਦੀ ਗੱਲ ਕੀਤੀ ਜਾਵੇ ਤਾਂ ਇੱਕ ਅਮਰੀਕਨ ਦੇ ਤੁਹਾਨੂੰ ਮਿਲਣਗੇ ਜੀ $1.40 ਕੈਨੇਡੀਅਨ, ਅਤੇ ਜੇ ਇੱਕ ਕੈਨੇਡੀਅਨ ਹੈ ਤੁਹਾਡੇ ਕੋਲ ਤਾਂ ਤੁਹਾਨੂੰ 71 ਸੈਂਟ ਅਮਰੀਕਨ ਡਾਲਰ ਦੇ ਮਿਲ ਜਾਣਗੇ ਇੱਕ ਦੇ ਬਦਲੇ। ਇੱਕ ਅਮਰੀਕਨ ਦੇ ਤੁਹਾਨੂੰ 95 ਰੁਪਏ 28 ਪੈਸੇ ਇੰਡੀਆ ਦੇ ਮਿਲਣਗੇ ਅਤੇ ਇੱਕ ਕੈਨੇਡੀਅਨ ਦੇ ਮਿਲਣਗੇ $67.91 67 ਰੁਪੀਜ਼ 91 ਪੈਸੇ। ਕੈਨੇਡੀਅਨ ਥੋੜ੍ਹਾ ਜਿਹਾ ਨਿਸਬਤਨ ਬਿਹਤਰ ਸਥਿਤੀ ਦੇ ਵਿੱਚ ਪਿਛਲੇ ਕਈ ਦਿਨਾਂ ਦੇ ਵਿੱਚ। ਗੱਲ ਜਿਹੜਾ ਜੰਗਲੀ ਅੱਗਾਂ ਦੀ ਕਰ ਲੈਂਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵੇਲੇ ਜ਼ਿਆਦਾ ਚਰਚਾ ਹੈ। ਇੱਕ ਕ੍ਰੀਕ ਫਾਇਰ ਜੋ ਕਿ ਜਿਸ ਦੇ ਨਾਲ ਬਹੁਤ ਵੱਡਾ ਵੈਕੁਏਸ਼ਨ ਆਰਡਰ ਜਿਹੜਾ ਜਾਰੀ ਕਰਨਾ ਪਿਆ ਸੀ ਪ੍ਰੋਪਰਟੀਜ਼ ਲਈ। ਇਹ ਕਈ ਇਲਾਕੇ ਹੈਗੇ ਨੇ ਅਤੇ ਇਹਨਾਂ ਵਿੱਚ ਜ਼ਿਆਦਾ ਇੰਡੀਜਨਸ ਭਾਈਚਾਰੇ ਦੇ ਇਲਾਕੇ ਨੇ ਅਤੇ ਵੈਕੁਏਸ਼ਨ ਅਲਰਟ ਦਾ ਮਤਲਬ ਹੈ ਕਿ ਅਲਰਟ ਦਾ ਮਤਲਬ ਇਹ ਹੁੰਦਾ ਵੈਕੁਏਸ਼ਨ ਅਲਰਟ ਦਾ ਕਿ ਲੋਕਾਂ ਨੂੰ ਕਿਹਾ ਜਾਂਦਾ ਕਿ ਤਿਆਰੀ ਰੱਖੋ, ਪਤਾ ਨਹੀਂ ਕਿਹੜੇ ਵੇਲੇ ਬੋਰੀਆ ਬਿਸਤਰਾ ਬੰਨ੍ਹ ਕੇ ਇੱਥੋਂ ਨਿਕਲਣਾ ਪੈਣਾ। ਸੋ ਇਹ ਕਈ ਕ੍ਰੀਕਸ ਅਤੇ ਕਈ ਇਲਾਕੇ ਹੈਗੇ ਨੇ ਜਿਨ੍ਹਾਂ ਵਿੱਚ ਸ਼ੈਲਟਰ ਕੋਵ ਹੈ, ਸੀਕ੍ਰੇਟ ਪੁਆਇੰਟ ਹੈ, ਸਿਨਾਬਾਰ ਕ੍ਰੀਕ ਹੈ, ਸੈਂਟਰਲ ਓਕਨੈਗਨ ਵੈਲੀ ਦੇ ਵਿੱਚ ਇਹ ਸਾਰੇ ਏਰੀਆਜ਼ ਹੈਗੇ ਨੇ। ਇਸ ਤੋਂ ਇਲਾਵਾ ਮੈਟਰੋ ਵੈਨਕੂਵਰ ਦੇ ਵਿੱਚ ਇੱਕ ਜਗ੍ਹਾ 'ਤੇ ਕੱਲ੍ਹ ਵੈਨਸਡੇ ਆਫਟਰਨੂਨ ਜਿਹੜਾ ਸੀ ਬੁੱਧਵਾਰ ਬਾਅਦ ਦੁਪਹਿਰ ਇੱਕ ਜਗ੍ਹਾ 'ਤੇ ਅੱਗ ਲੱਗੀ। 1 ਕਿਲੋਮੀਟਰ ਸਾਊਥ ਈਸਟ ਜਿਹੜਾ ਹੈ ਸੈਸਮਟ ਲੇਕ ਦੇ ਪਾਸੇ ਵਾਈਟ ਪਾਈਨ ਬੀਚ 'ਤੇ, ਅਤੇ ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ ਤਕਰੀਬਨ ਜਿਹੜਾ ਹੈ ਕੰਟਰੋਲ ਕਰ ਲਿਆ ਗਿਆ। ਏਅਰ ਕੁਆਲਿਟੀ ਵਾਰਨਿੰਗ ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਬਹੁਤ

ਸਾਰੇ ਹਿੱਸਿਆਂ ਦੇ ਵਿੱਚ ਅਜੇ ਹੈ ਅਤੇ ਰਾਤ 10 ਵਜੇ ਤੱਕ ਪੈਸਿਫਿਕ ਟਾਈਮ ਦੇ ਮੁਤਾਬਕ ਬੀ ਸੀ ਫਾਇਰ ਵਾਈਲਡ ਫਾਇਰ ਸਰਵਿਸ ਨੇ ਕਿਹਾ ਸੀ ਕਿ ਹੋਟ ਅਤੇ ਡਰਾਈ ਕੰਡੀਸ਼ਨ ਜਿਹੜੀਆਂ ਨੇ ਉਹ ਨਾਲ ਐਕਟੀਵਿਟੀ ਫਾਇਰ ਦੀ ਐਕਟੀਵਿਟੀ ਹੋਰ ਜ਼ਿਆਦਾ ਵੱਧ ਗਈ ਹੈ ਅਤੇ ਕਈ ਇਸ ਤਰ੍ਹਾਂ ਦੀਆਂ ਅੱਗਾਂ ਲੱਗਣ ਦੀਆਂ ਘਟਨਾਵਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਐਕਸਪੈਕਟ ਕਰ ਰਹੇ ਹਾਂ ਜੇ ਮੌਸਮ ਨੇ ਨਾ ਪਲਟੀ ਮਾਰੀ ਤਾਂ ਸਾਨੂੰ ਹੋਰ ਕੰਮ ਕਰਨਾ ਪਵੇਗਾ ਹੋਰ ਕਈ ਜਗ੍ਹਾ 'ਤੇ ਇਸੇ ਤਰ੍ਹਾਂ ਰਿਪੋਰਟਿੰਗ ਹੈ ਪਰ ਇਹ ਮੇਜਰ ਵਾਇਲਡ ਫਾਇਰ ਜਿਹੜੀਆਂ ਹਨ ਕਲਿੰਟਨ ਇੱਕ ਏਰੀਆ ਹੈ ਉਹਦੇ ਲਾਗੇ ਵੀ ਇਹ ਜਿਹੜੀਆਂ ਰਿਪੋਰਟ ਕੀਤੀਆਂ ਜਾ ਰਹੀਆਂ ਨੇ ਪੂਰੇ ਬੀ ਸੀ ਦੇ ਵਿੱਚ ਏਅਰ ਕੁਆਲਿਟੀ ਵਾਰਨਿੰਗ ਹੈ ਖਾਸ ਤੌਰ 'ਤੇ ਜੇ ਗੱਲ ਕੀਤੀ ਜਾਵੇ ਵਰਨਨ ਚਿਲੇਬੈਕ ਕੈਮਲੂਪਸ ਵਗੈਰਾ ਇੱਥੇ 9-10 ਪਲੱਸ ਦੀ ਜਿਹੜੀ ਵੈਰੀ ਹਾਈ ਰਿਸਕ ਵਾਲੀ ਜਿਹੜੀ ਵਾਰਨਿੰਗ ਹੈ ਉੱਥੇ ਤੱਕ ਜਾਂ ਹਾਈ ਰਿਸਕ ਵਾਲੀ ਜਿਹੜੀ ਹੈ ਉਹ ਦਿੱਤੀ ਗਈ ਹੈ ਸੋ ਅੱਗ ਲੱਗਣ ਦੀ ਸਥਿਤੀ ਜਿਹੜੀ ਹੈ ਅੱਗ ਜੰਗਲੀ ਅੱਗਾਂ ਦੀ ਇਹ ਦੁਨੀਆਂ ਦੇ ਬਹੁਤ ਸਾਰੇ ਮੁਲਕ ਜਿਹੜੇ ਨੇ ਜੀ ਜੂਝ ਰਹੇ ਨੇ ਇਸ ਦੇ ਨਾਲ ਆਓ ਹੁਣ ਬਾਕੀ ਖਬਰਾਂ ਵੱਲ ਰੁਖ ਕਰਦੇ ਹਾਂ ਜੀ ਡੋਨਲਡ ਟਰੰਪ ਆਪਣੇ ਉਸੇ ਅੰਦਾਜ਼ ਵਿੱਚ ਪੁਰਾਣੇ ਅੰਦਾਜ਼ ਦੇ ਵਿੱਚ ਇੱਕ ਵਾਰ ਫੇਰ ਕੈਨੇਡੀਅਨ ਲੀਡਰਸ਼ਿਪ ਲਈ ਤੋਲਵੇਂ ਚੋਣਵੇਂ ਲਫ਼ਜ਼ ਵਰਤ ਰਹੇ ਨੇ ਜਿਸ ਦੇ ਵਿੱਚ ਲਾਸ ਵੇਗਸ ਦੇ ਵਿੱਚ ਇੱਕ ਉਹਨਾਂ ਨੇ ਸਪੀਚ ਕੀਤੀ ਅਤੇ ਉਹ ਕਹਿੰਦੇ ਨੇ ਕਿ ਕੈਨੇਡਾ ਹੈਜ਼ ਨੈਸਟੀ ਲੀਡਰਸ਼ਿਪ ਹੁਣ ਪੰਜਾਬੀ ਦਾ ਤਰਜਮਾ ਤੁਸੀਂ ਆਪ ਕਰ ਲਿਓ ਜੀ ਯੂ ਐਸ ਪ੍ਰੈਜੀਡੈਂਟ ਨੇ ਇਹ ਜਿਹੜਾ ਕੱਲ੍ਹ ਰਾਤੀ ਜਿਹੜਾ ਹਮਲਾ ਕੀਤਾ ਕੈਨੇਡਾ 'ਤੇ ਅਤੇ ਕੰਟਰੀ ਨੂੰ ਅਤੇ ਇਹਨਾਂ ਦੀ ਲੀਡਰਸ਼ਿਪ ਨੂੰ ਨਾਸਟੀ ਕਿਹਾ ਉਹਨਾਂ ਨੇ ਜਦਕਿ ਆਪਣੀ ਐਡਮਿਨਿਸਟ੍ਰੇਸ਼ਨ ਦੇ ਟੈਰਿਫ ਲਾਉਣ ਦੇ ਫੈਸਲੇ ਨੂੰ ਉਹਨਾਂ ਨੇ ਉਹਨਾਂ ਦੀ ਸਿਫਤ ਕੀਤੀ ਉਹ ਕਹਿੰਦੇ ਆਈ ਲਵ ਟੈਰਿਫਸ ਬਿਕੋਜ਼ ਵੀ ਹੈਵ ਬੀਨ ਸਕਰੂਡ ਬਾਈ ਟੈਰਿਫਸ ਯੂਜ਼ਡ ਅਗੇਂਸਟ ਅਸ ਫੋਰ ਈਅਰਸ ਕਿਉਂਕਿ ਉਹ ਕਹਿੰਦੇ ਮੈਂ ਬਹੁਤ ਪਿਆਰ ਕਰਦਾ ਇਹਨਾਂ ਨੂੰ ਪਸੰਦ ਕਰਦਾ ਕਿਉਂਕਿ ਸਾਨੂੰ ਸਾਡੇ ਅਗੇਂਸਟ ਕਈ ਸਾਲਾਂ ਤੋਂ ਟੈਰਿਫ ਲਾ ਕੇ ਸਾਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ ਚਾਈਨਾ ਦੁਆਰਾ ਜਪਾਨ ਦੁਆਰਾ ਸਾਊਥ ਕੋਰੀਆ ਦੁਆਰਾ ਜਰਮਨੀ ਦੁਆਰਾ ਬਾਈ ਐਵਰੀਬਡੀ ਸਾਰਿਆਂ ਦੁਆਰਾ ਐਂਡ ਬਾਈ ਕੈਨੇਡਾ ਜਦੋਂ ਉਹਨਾਂ ਨੇ ਕਿਹਾ ਬਾਈ ਕੈਨੇਡਾ ਅਤੇ ਕਰਾਊਡ ਨੇ ਉੱਥੇ ਮੌਜੂਦ ਲੋਕਾਂ ਨੇ ਖੂਬ ਤਾੜੀਆਂ ਮਾਰੀਆਂ ਅਤੇ ਚੀਕਾਂ ਮਾਰੀਆਂ ਕੈਨੇਡਾ ਇਜ਼ ਨਾਸਟੀ ਦੇ ਆਰ ਨਾਸਟੀ ਜਿਹੜੇ ਹੁਣ ਉਸ ਅੰਦਾਜ਼ ਵਿੱਚ ਤਾਂ ਮੈਂ ਚਲੋ ਨਹੀਂ ਬੋਲਣਾ ਸੋ ਕੈਨੇਡਾ ਨੂੰ ਨਾਸਟੀ ਕਿਹਾ ਨਾਸਟੀ ਲੋਕ ਹੈ ਆਈ ਲਵ ਦਾ ਪੀਪਲ ਬਟ ਦੇ ਆਰ ਨਾਸਟੀ ਨਾਸਟੀ ਲੀਡਰਸ਼ਿਪ ਇੰਨਾ ਕੁਛ ਡੋਨਲਡ ਟਰੰਪ ਨੇ ਬੋਲਿਆ ਕਿਹੜੀ ਗੱਲ ਤੋਂ ਖਫਾ ਨੇ ਇਸੇ ਗੱਲ ਤੋਂ ਹੀ ਕਿ ਚੁੱਪ ਕਰਕੇ ਮੇਰੀਆਂ ਸਾਰੀਆਂ ਮੰਨ ਕਿਉਂ ਨਹੀਂ ਲੈਂਦੇ ਅਤੇ ਯੂ ਐਸ ਪ੍ਰੈਜੀਡੈਂਟ ਨੇ ਐਡਜੈਕਟਿਵ ਜਿਹੜਾ ਹੈ ਵਰਤਿਆ ਘੱਟੋ ਘੱਟ 5 ਵਾਰੀ ਵਰਤਿਆ ਅਤੇ ਜਦੋਂ ਟਰੰਪ ਦੇ ਕਮੈਂਟਸ ਜਿਹੜੇ ਸੀ ਉਹਨਾਂ ਦੇ ਬਾਰੇ ਮਾਰਕ ਕਾਰਨੀ ਨੂੰ ਇੱਕ ਈਵੈਂਟ 'ਤੇ ਅੱਜ ਪੁੱਛਿਆ ਗਿਆ ਤਾਂ ਉਹਨਾਂ ਨੇ ਸਿਚੁਏਸ਼ਨ ਨੂੰ ਕਿਹਾ ਕਿ ਇੱਕ ਬਹੁਤ ਔਖੀ ਗੱਲਬਾਤ ਜਿਹੜੀ ਹੈ ਉਹ ਚੱਲ ਰਹੀ ਹੈ ਅਤੇ ਉਹ ਕਹਿੰਦੇ ਵੀ ਕੈਨ ਚੇਂਜ ਦ ਐਡਜੈਕਟਿਵ ਐਂਡ ਸੇ ਨਾਸਟੀ ਇਫ ਯੂ ਵਿਲ ਕਾਰਨੀ ਐਡਿਡ ਸੋ ਕਹਿੰਦੇ ਵੀ ਅਸੀਂ ਇਹ ਚੇਂਜ ਕਰ ਸਕਦੇ ਹਾਂ ਕਾਰਨੀ ਨੇ ਗੱਲਬਾਤ ਕੀਤੀ ਕਹਿੰਦੇ ਪਿਛਲੇ ਹਫ਼ਤੇ ਫੋਨ 'ਤੇ ਅਤੇ ਉਹ ਕਹਿੰਦੇ ਇਹ ਵੀ ਗੱਲ ਮੰਨੀ ਕਿ ਹੋਰ ਗੱਲਾਂ ਬਾਤਾਂ ਹੁੰਦੀਆਂ ਰਹਿਣਗੀਆਂ ਟਰੰਪ ਦੇ ਬੁੱਧਵਾਰ ਰਾਤ ਦੇ ਕਮੈਂਟਸ ਜਿਹੜੇ ਨੇ ਕੈਨੇਡਾ 'ਤੇ ਉਹ ਜਿਹੜੇ ਸੀ ਉਹ ਕਾਰਨੀ ਨੇ ਇੱਕ ਉਸੇ ਹੀ ਦਿਨ ਕੱਲ੍ਹ ਦਿਨੇ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਕੁਛ ਕਮੈਂਟ ਕੀਤੇ ਸੀ ਲੱਗਦਾ ਕਿ ਉਹ ਉਸ ਦੇ ਜਵਾਬ ਵਿੱਚ ਤਾਂ ਨਹੀਂ ਪਰ ਉਹ ਤੋਂ ਬਾਅਦ 'ਚ ਜ਼ਰੂਰ ਆਏ ਨੇ ਹੋਇਆ ਇਸ ਤਰ੍ਹਾਂ ਕਿ ਟੋਰਾਂਟੋ ਦੇ ਵਿੱਚ ਇੱਕ ਹਾਊਸਿੰਗ ਦੀ ਨਿਊਜ਼ ਕਾਨਫਰੰਸ ਚੱਲ ਰਹੀ ਸੀ ਜਿੱਥੇ ਮਾਰਕ ਕਾਰਨੀ ਦਾ ਟੈਲੀ ਪ੍ਰੋਂਪਟਰ ਬੰਦ ਹੋ ਗਿਆ ਅਤੇ ਮਾਰਕ ਕਾਰਨੀ ਘਬਰਾਏ ਨਹੀਂ ਜਿਸ ਤਰ੍ਹਾਂ ਬੜਾ ਮਸ਼ਹੂਰ ਹੈ ਕਿ ਨਰਿੰਦਰ ਮੋਦੀ ਹੋਰਾਂ ਦਾ ਟੈਲੀਪ੍ਰੋਂਪਟਰ ਜਦੋਂ ਬੰਦ ਹੋ ਜਾਂਦਾ ਤਾਂ ਉਹ ਕਈ ਵਾਰੀ ਸਾਫ਼ ਪਤਾ ਲੱਗ ਜਾਂਦਾ ਕਹਿੰਦੇ ਇੱਥੇ ਪਤਾ ਮਾਰਕ ਕਾਰਨੀ ਨੂੰ ਵੀ ਲੱਗ ਗਿਆ ਅਤੇ ਉਹਨਾਂ ਨੇ ਕਹਿੰਦੇ ਇਸ ਚੀਜ਼ ਨੂੰ ਐਕਸੈਪਟ ਕੀਤਾ ਅਤੇ ਕਿਹਾ ਆਈ ਵੁੱਡ ਲਾਈਕ ਟੂ ਇਨਫੋਰਮ ਯੂ ਦੈਟ ਦ ਟੈਲੀਪ੍ਰੋਂਪਟਰ ਹੈਜ਼ ਸੀਜ਼ ਟੂ ਫੰਕਸ਼ਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਟੈਲੀਪ੍ਰੋਂਪਟਰ ਬੰਦ ਹੋ ਗਿਆ ਅਤੇ ਮੈਂ ਇਹਨੂੰ ਨਾ ਕਹਿੰਦੇ ਬਹੁਤ ਕੁਛ ਲੀਡਰਾਂ ਦੇ ਵਾਂਗੂ ਕਈ ਲੀਡਰ ਦੁਨੀਆ 'ਚ ਕਹਿੰਦੇ ਨੇ ਇਹਨੂੰ ਮੈਂ ਕੋਨਸਪੀਰੇਸੀ ਨਹੀਂ ਕਹਾਂਗਾ ਮੈਂ ਕੋਈ ਚਾਲ ਨਹੀਂ ਕਹਾਂਗਾ ਸੋ ਬੇਸਿਕਲੀ ਕਮੈਂਟ ਜਿਹੜਾ ਹੈ ਟਰੰਪ ਦੇ ਉੱਤੇ ਸੀ ਇਹੋ ਅਤੇ ਇੱਕ ਕਈ ਚੀਜ਼ਾਂ ਦੇ ਬਾਰੇ ਜਿਹੜੇ ਸੀ ਉਹਨਾਂ ਨੂੰ ਕਈ ਦਿਨਾਂ ਦੇ ਵਿੱਚ ਕਿਸੇ ਐਸਕਲੇਟਰ ਖਰਾਬ ਹੋ ਗਈ ਟੈਲੀਪ੍ਰੋਂਪਟਰ ਖਰਾਬ ਹੋ ਗਿਆ ਜਾਂ ਸਾਊਂਡ ਇਸ਼ੂਜ਼ ਆਏ ਯੂਨਾਈਟਿਡ ਨੇਸ਼ਨ ਦੀ ਅਸੈਂਬਲੀ ਦੇ ਵਿੱਚ ਜਦੋਂ ਸਪੀਚ ਕਰ ਰਹੇ ਸੀ
ਅਤੇ ਉਹਨਾਂ ਨੇ ਟ੍ਰਿਪਲ ਸਬੋਟਾਜ ਲਫ਼ਜ਼ ਵਰਤਿਆ।

ਤੋਂ ਉਹ ਕਹਿੰਦੇ ਸੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਸੋ ਲੱਗਦਾ ਹੈ ਕਿ ਇਸ ਤੋਂ ਬਾਅਦ ਇਹ ਮਾਰਕ ਕਾਰਨੀ ਨੇ ਜਿਹੜੇ ਹੁਣ ਪਤਾ ਨਹੀਂ ਕਿ ਉਹਨਾਂ ਦੇ ਕਰਕੇ ਕਿਹਾ ਗਿਆ ਜੇ, ਪਰ ਮੰਨਿਆ ਘੱਟੋ ਘੱਟ ਇਸ ਤਰ੍ਹਾਂ ਜਾ ਰਿਹਾ ਕਿ ਰੈਫਰੈਂਸ ਉਸ ਚੀਜ਼ ਨੂੰ ਕਹਿੰਦੇ ਸੀ ਕਿ ਮੈਂ ਕਿਸੇ ਦੇ ਸਿਰ ਨਹੀਂ ਮੜਦਾ, ਇਹ ਵਾਕਿਆ ਟੈਲੀਪ੍ਰੋਮਟਰ ਖਰਾਬ ਹੋ ਸਕਦਾ। ਸੋ ਸੰਬੰਧ ਜਿਹੜੇ ਨੇ ਦੋਵਾਂ ਦੇਸ਼ਾਂ ਦੇ ਕਿਸੇ ਪਾਸੇ ਜਾ ਨਹੀਂ ਰਹੇ ਅਤੇ ਰੌਕੀ ਆ ਕਾਫੀ, ਅਤੇ ਦੋਵੇਂ ਦੇਸ਼ ਜਿਹੜੇ ਨੇ ਕੁਛ ਇਰੀਟੈਂਟਸ ਹੈਗੇ ਨੇ ਟਰੇਡ ਦੇ ਰਸਤੇ ਦੀਆਂ ਰੁਕਾਵਟਾਂ ਵਪਾਰ ਦੀਆਂ, ਉਹਨਾਂ ਨੂੰ ਅਗਸਤ 19 ਦੀ ਡੈਡਲਾਈਨ ਤੋਂ ਪਹਿਲਾਂ ਮੁਕਾਉਣ ਦੀ ਯਤਨ ਜ਼ਿਆਦਾ ਕੈਨੇਡਾ ਵਾਲੇ ਕਰ ਰਹੇ ਨੇ, ਅਤੇ USA ਵਾਲੇ ਕਹਿੰਦੇ ਨੇ ਕਿ ਅਸੀਂ 50% ਟੈਰਿਫ ਜਿਹੜੇ ਨੇ ਉਹ ਲਾ ਦੇਣੇ ਨੇ, ਜੋ ਕਿ 5% ਕੈਨੇਡੀਅਨ ਐਕਸਪੋਰਟ ਹੈਗੀਆਂ ਨੇ ਜਿਹੜੀਆਂ, ਉਹਨਾਂ 'ਤੇ 50% ਲੱਗਣਾ, ਜਿੰਨਾ ਕੁ ਵੱਡਾ ਇੰਪੈਕਟ ਪੈ ਸਕਦਾ। ਕੈਨੇਡਾ US ਟਰੇਡ ਮਿਨਿਸਟਰ ਡੋਮਿਨਿਕ ਲੀ ਬਲੈਂਕ ਅਤੇ ਚੀਫ ਟਰੇਡ ਨੈਗੋਸ਼ੀਏਟਰ ਜੇਨਿਸ ਛੇਰਟ ਜਿਹੜੇ ਨੇ ਵਾਸ਼ਿੰਗਟਨ 'ਚ ਪਹੁੰਚੇ ਹੋਏ ਨੇ, ਉਹਨਾਂ ਦੀਆਂ ਮੀਟਿੰਗਾਂ 'ਚ USA ਦੇ ਵਿੱਚ ਬਹੁਤ ਸਾਰੇ ਲੋਕਾਂ ਨਾਲ ਨੇ, ਅਤੇ ਉਹ US ਟਰੇਡ ਰਿਪ੍ਰਜੈਂਟੇਟਿਵ ਜੇਮਿਸਨ ਗਰੀਅਰ ਨੂੰ ਵੀ ਮਿਲਣਗੇ ਉਹਨਾਂ ਦੇ ਆਫਿਸ ਦੇ ਵਿੱਚ, ਅੱਜ ਮਿਲ ਰਹੇ ਨੇ। ਸੋ ਇਸ ਤੋਂ ਪਹਿਲਾਂ ਉਹ ਕਈ ਲੋਕਾਂ ਨੂੰ ਮਿਲ ਚੁੱਕੇ ਨੇ, ਨੈਸ਼ਨਲ ਐਸੋਸੀਏਸ਼ਨ ਆਫ ਮੈਨੂਫੈਕਚਰਰਸ ਦੇ ਨਾਲ, ਅਤੇ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਇਹਨਾਂ ਦੇ ਬਾਰੇ ਉਹ ਕੁਛ ਨਾ ਕੁਛ ਆਊਟ ਕੋਈ ਦੇ ਨਹੀਂ ਰਿਹਾ, ਰਿਪੋਰਟ ਨਹੀਂ ਦੇ ਰਿਹਾ ਕਿ, ਪਰ ਸਿਰਫ ਇੰਨਾ ਦੱਸਿਆ ਜਾ ਰਿਹਾ ਕਿ ਫਲਾਣੇ ਨਾਲ ਗੱਲ ਕਰ ਰਹੇ ਹਾਂ, ਫਲਾਣ ਨਾਲ ਗੱਲ ਕਰ ਰਿਹਾ। ਲੇਕਿਨ ਡੋਨਲਡ ਟਰੰਪ ਦੇ ਜਿਸ ਤਰ੍ਹਾਂ ਦੇ ਕੱਲ੍ਹ ਤਿੱਖੇ ਹਮਲੇ ਕੱਲ੍ਹ ਦੇ ਸਾਹਮਣੇ ਆਏ ਨੇ, ਇਹਨਾਂ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹੋ ਰਿਹਾ। ਅਤੇ ਜਦੋਂ ਕਿ ਕੈਨੇਡਾ ਦਾ ਕੋਈ ਸਮਝੌਤਾ 50% ਜਿਹੜੇ ਨਵੇਂ ਅਗਸਤ 19 ਨੂੰ ਲੱਗਣੇ ਨੇ ਉਹਨਾਂ ਤੋਂ ਪਹਿਲਾਂ ਕੋਈ ਹੋ ਜਾਵੇਗਾ, ਅਤੇ ਉਹਨਾਂ ਉਹ ਇਸ ਦੇ ਬਾਰੇ ਓਟਵਾ ਦੀ ਨੈਗੋਸ਼ੀਏਟਿੰਗ ਟੀਮ ਜਿਹੜੀ ਐਡਵੋਕੇਟ 'ਤੇ ਭਾਵੇਂ ਕਰ ਰਹੀ ਹੈ, ਅਤੇ ਪਰ ਫਿਰ ਵੀ ਇਹਦੇ ਬਾਰੇ ਕੁਛ ਵੀ ਕਹਿਣਾ ਅਜੇ ਬਹੁਤ ਜਲਦਬਾਜ਼ੀ ਹੋਵੇਗੀ। ਅਤੇ ਡੋਨਲਡ ਟਰੰਪ ਦੇ ਤੇਵਰ ਦੇਖਦੇ ਹੋਏ ਅਤੇ ਉੱਥੇ ਲੋਕਾਂ ਦਾ ਰਿਸਪੋਂਸ ਦੇਖਦੇ ਹੋਏ, ਜਿਹੜਾ ਹੈ ਜੀ, ਇਸ ਚੀਜ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਗਸਤ 19 ਵਾਲੀ ਡੈਡਲਾਈਨ ਤੋਂ ਪਹਿਲਾਂ ਕੋਈ ਗੱਲ ਕਿਸੇ ਪਾਸੇ ਨਾ ਲੱਗੇ। ਹੈਰਾਨੀ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਹੋ ਜਾਂਦਾ। ਇੱਧਰ ਪ੍ਰਾਈਮ ਮਿਨਿਸਟਰ ਗੱਲਬਾਤ ਇੱਕ ਪਾਸੇ ਉਹਨਾਂ ਦੀ ਟੀਮ ਕਰ ਰਹੀ ਹੈ, ਲੇਕਿਨ ਕੀ ਕੈਨੇਡਾ ਦੇ ਹਿੱਤ ਜਿਹੜੇ ਨੇ ਉਹਨਾਂ ਨੂੰ ਪ੍ਰੋਟੈਕਟ ਕਿੰਨਾ ਕੁ ਕੀਤਾ ਜਾ ਰਿਹਾ ਇਹਦੇ ਬਾਰੇ ਉਹ ਕਹਿੰਦੇ ਨੇ। ਡੇਅਰੀ ਸੈਕਟਰ ਦੀ ਉਹ ਗੱਲ ਕਰ ਰਹੇ ਸੀ, ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਕਿ ਓਟਵਾ ਜਿਹੜਾ ਹੈ, ਪਾਵ ਸਰਕਾਰ ਜਿਹੜੀ ਹੈ, ਉਹ ਸਪਲਾਈ ਮੈਨੇਜਮੈਂਟ ਸਿਸਟਮ ਨੂੰ ਲੋਇਲ, ਉਸਨੂੰ ਵਫ਼ਾਦਾਰ ਰਹਿਣਾ ਚਾਹੁੰਦੀ ਹੈ ਡੇਅਰੀ ਸੈਕਟਰ ਨੂੰ ਪ੍ਰੋਟੈਕਟ ਕਰਕੇ। ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਇਹ ਜਿਹੜੇ ਬਿਆਨ ਨੇ, ਅਤੇ ਇਸ ਨੂੰ ਸਪਲਾਈ ਮੈਨੇਜਮੈਂਟ ਨੂੰ ਜਿਹੜਾ ਹੈ USA ਵਾਲੇ ਇੱਕ ਬਹੁਤ ਵੱਡੀ ਰੁਕਾਵਟ ਦੱਸ ਰਹੇ ਨੇ ਵਪਾਰਕ ਗੱਲਬਾਤ ਦੇ ਵਿੱਚ, ਅਤੇ ਪ੍ਰੈਜੀਡੈਂਟ ਟਰੰਪ ਨੇ ਵਾਰ ਵਾਰ ਇਹਦੇ ਬਾਰੇ ਜਿਹੜੀ ਕੰਪਲੇਂਟ ਕੀਤੀ ਹੈ ਕਿ USA ਦੇ ਡੇਅਰੀ ਫਾਰਮਰ ਨੂੰ ਕੈਨੇਡਾ ਦੀ ਮਾਰਕੀਟ ਤੱਕ ਐਕਸੈਸ ਨਹੀਂ ਹੈ, ਅਤੇ ਮਾਰਕ ਕਾਰਨੀ ਕਹਿ ਰਹੇ ਨੇ ਕਿ ਅਸੀਂ ਆਪਣੇ ਫਾਰਮਰ ਪ੍ਰੋਟੈਕਟ ਕਰਨੇ ਨੇ, ਤੁਸੀਂ ਇਸ ਚੀਜ਼ 'ਤੇ ਗੱਲ ਨਾ ਕਰੋ। ਔਰ ਕਿਊਬਿਕ ਦੇ ਵਿੱਚ ਇੱਕ ਜਗ੍ਹਾ 'ਤੇ ਬੋਲਦੇ ਹੋਏ, ਐਲੂਮੀਨੀਅਮ ਫੈਸਿਲਿਟੀ ਹੈ, ਐਲੂਮੀਨੀਅਮ ਦੀ ਇੱਕ ਫੈਕਟਰੀ ਦੇ ਵਿੱਚ ਜਿਹੜਾ ਹੈ ਉੱਥੇ ਬੋਲਦੇ ਹੋਏ, ਜਿਹੜੇ ਰਿਪੋਰਟਰਾਂ ਤੋਂ ਸਵਾਲ ਜਵਾਬ ਉਹਨਾਂ ਨੇ ਲਏ, ਅਤੇ ਨਾਲ ਜਿਹੜੀਆਂ ਕਾਰਨੀ ਦੇ ਰਿਮਾਰਕਸ ਜਿਹੜੇ ਨੇ ਉਹ ਕਿ ਇਸ ਟਰੇਡ ਇਰੀਟੈਂਟਸ ਦੇ ਜਿਹੜਾ ਖਾਸ ਤੌਰ 'ਤੇ ਜਿਹਨੂੰ ਬਹੁਤ ਜ਼ਿਆਦਾ ਔਖੇ ਨੇ ਜਿਸ ਗੱਲ ਤੋਂ ਡੋਨਲਡ ਟਰੰਪ, ਕਿ ਸਾਡੇ ਫਾਰਮਰਸ ਦੀਆਂ ਜਿਹੜੀਆਂ ਚੀਜ਼ਾਂ ਨੇ, ਡੇਅਰੀ ਪ੍ਰੋਡਕਟ ਜਾਂ ਕੁਛ ਹੋਰ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਕੈਨੇਡਾ ਦੀ ਮਾਰਕੀਟ ਤੱਕ ਪਹੁੰਚ ਹੋਣੀ ਚਾਹੀਦੀ, ਅਤੇ ਕੈਨੇਡਾ ਵਾਲੇ ਕਹਿੰਦੇ ਨੇ ਕਿ ਅਸੀਂ ਆਪਣੀ ਮਾਰਕੀਟ ਪ੍ਰੋਟੈਕਟ ਕਰਨੀ ਹੈ, ਅਸੀਂ ਆਪਣੇ ਡੇਅਰੀ ਫਾਰਮਰਸ ਨੂੰ ਮਾਰਕੀਟ ਨੂੰ ਪ੍ਰੋਟੈਕਟ ਕਰਨਾ ਹੈ, ਇਹ ਬਹੁਤ ਵੱਡਾ ਇਸ਼ੂ ਹੈ। ਸੋ ਲੱਗਦਾ ਕਿ ਇਸ ਮਾਮਲੇ 'ਤੇ ਅਜੇ ਸਿੰਘ ਫਸੇ ਰਹਿਣਗੇ ਜੀ। ਇੱਕ ਵਪਾਰਕ ਸਮਝੌਤਾ, ਜੋ ਸਮਝੌਤਾ ਤਾਂ ਨਹੀਂ ਜੇ ਵਪਾਰਕ ਫੈਸਲਾ ਇਹ ਕਹਿ ਲਓ, ਜੋ ਜਸਟਿਨ ਟਰੂਡੋ ਦੀ ਸਰਕਾਰ ਦੇ ਵੇਲੇ ਹੋਇਆ ਸੀ, ਭਾਵੇਂ ਕਿ ਅਲਬਰਟਾ ਦੀ ਬਹੁਤ ਜ਼ਿਆਦਾ ਨਾਰਾਜ਼ਗੀ ਰਹੀ ਹੈ ਲਿਬਰਲ ਪਾਰਟੀ ਦੇ ਆਮ ਤੌਰ 'ਤੇ ਲੀਡਰਾਂ ਦੇ ਨਾਲ, ਅਤੇ ਇਹ ਕਿਹਾ ਜਾਂਦਾ ਹੈ ਕਿ ਜੋ ਅਲਬਰਟਾ ਦੇ ਹਿੱਤ ਨੇ ਉਹਨਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ। ਇਸ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਹੋਈਆਂ ਜਿਸ ਵਿੱਚ ਕੈਨੇਡੀਅਨ ਪੈਨਸ਼ਨ ਪਲਾਨ ਦੇ ਵਿੱਚੋਂ ਆਪਣੇ ਪੈਰ ਵਾਪਸ ਖਿੱਚਣੇ ਅਲਬਰਟਾ ਦੁਆਰਾ, ਸੈਪਰੇਟਿਜ਼ਮ ਦਾ ਰੌਲਾ, ਹੋਰ ਬਹੁਤ ਸਾਰੇ ਮੁੱਦਿਆਂ 'ਤੇ ਅਸਹਿਮਤੀ, ਬੜੇ ਤਿੱਖੇ ਬੋਲ ਕਬੋਲ ਜਿਹੜੇ ਨੇ ਅਲਬਰਟਾ ਸਰਕਾਰਾਂ ਅਤੇ ਫੈਡਰਲ ਸਰਕਾਰਾਂ ਦੇ ਦਰਮਿਆਨ ਇਹ ਸਮੇਂ ਸਮੇਂ 'ਤੇ ਦੇਖਣ ਨੂੰ ਮਿਲੇ। ਅਤੇ ਜਦੋਂ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਏ ਨੇ ਉਦੋਂ ਦੇ ਸੰਬੰਧਾਂ ਦੇ ਵਿੱਚ ਜਿਹੜਾ ਸੁਧਾਰ ਆਇਆ ਉਹ ਵਾਜ਼ੇ ਤੌਰ 'ਤੇ ਨਜ਼ਰ ਆ ਰਿਹਾ, ਲੇਕਿਨ ਉਸ ਤੋਂ ਪਹਿਲਾਂ ਵੀ ਜਸਟਿਨ ਟਰੂਡੋ ਨਾਲ ਭਾਵੇਂ ਇੰਨੇ ਜ਼ਿਆਦਾ ਸੰਬੰਧ ਵਿਗੜੇ ਰਹੇ ਡੈਨੀਅਲ ਸਮਿਥ ਹੋਰਾਂ ਦੇ, ਕਿ ਇੱਕ ਦੂਸਰੇ ਦੇ ਪ੍ਰਾਈਮ ਮਿਨਿਸਟਰ ਦੇ ਅਗੇਂਸਟ, ਅਤੇ ਪ੍ਰਾਈਮ ਮਿਨਿਸਟਰ ਵੱਲੋਂ ਜਾਂ ਉਹਨਾਂ ਉੱਥੋਂ ਫੈਡਰਲ ਲੈਵਲ 'ਤੇ ਅਲਬਰਟਾ ਦੇ ਵਿੱਚ ਜਿਹੜਾ ਇਸ ਤਰ੍ਹਾਂ ਲੱਗਦਾ ਰਿਹਾ ਕਿ ਇੱਕ ਟਕਰਾਅ ਵਾਲੀ ਸਥਿਤੀ ਪੱਕੇ ਤੌਰ 'ਤੇ ਬਣੀ।

ਹੋਈ ਆ। ਪਰ ਜਸਟਿਨ ਟਰੂਡੋ ਦੀ ਸਰਕਾਰ ਦੇ ਵੇਲੇ ਟਰਾਂਸ ਮਾਊਂਟੇਨ ਪਾਈਪਲਾਈਨ ਨੂੰ ਜੋ ਉਹਦੀ ਕਪੈਸਿਟੀ ਵਧਾਉਣ ਦਾ ਕੰਮ ਸੀਗਾ ਜੀ 2018 ਦੇ ਆਸ ਪਾਸ ਜਿਹੜਾ ਹੈ ਉਹਦੇ ਬਾਰੇ ਰੌਲਾ ਰੱਪਾ ਸੀ। ਕੋਈ ਕੰਪਨੀ ਹੱਥ ਪਾਉਣ ਨੂੰ ਤਿਆਰ ਨਹੀਂ ਸੀ ਕਿਉਂਕਿ ਅਪਰੂਵਲਸ ਦਾ ਰੌਲਾ ਸੀ ਅਤੇ ਬਹੁਤ ਸਾਰੀਆਂ ਧਿਰਾਂ ਨੂੰ ਸਹਿਮਤ ਕਰਨਾ ਸੀ ਉਸ ਕੰਮ ਲਈ ਜਿਹੜਾ ਹੈ ਉਹ ਫੈਡਰਲ ਸਰਕਾਰ ਨੇ ਇਲਾਜ ਇਹ ਕੱਢਿਆ ਜਸਟਿਨ ਟਰੂਡੋ ਦੀ ਸਰਕਾਰ ਨੇ ਕਿ ਟਰਾਂਸ ਮਾਊਂਟੇਨ ਪਾਈਪਲਾਈਨ ਆਪ ਖਰੀਦ ਲਓ। ਤੋ $4.5 billion ਦੇ ਵਿੱਚ ਉਹਨਾਂ ਨੇ ਪਾਈਪਲਾਈਨ ਖਰੀਦੀ। ਪਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਸਿਰਫ ਇਹ ਪਾਈਪਲਾਈਨ ਇੱਕ ਵਾਰੀ ਇਹਨੂੰ ਇਹਦੀ ਕਪੈਸਿਟੀ ਜਿਹੜੀ ਵਧਾਉਣੀ ਹੈ ਤਿੱਗਣੀ ਕਰਨੀ ਹੈ ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਇਹ ਤੇਲ ਪੰਪ ਕਰੇਗੀ ਜਿਸ ਨਾਲ ਸਾਡਾ ਬਹੁਤ ਸਾਰੀਆਂ ਮਾਰਕੀਟਸ ਨੂੰ ਐਕਸੈਸ ਹੋ ਜਾਵੇਗਾ। ਸੋ ਇਹ ਪਾਈਪਲਾਈਨ ਬਣਾ ਲਈ ਪਰ ਇਸ ਨੂੰ ਬਣਾਉਣ ਦੇ ਵਿੱਚ ਸਮਾਂ ਤਾਂ ਜਿਹੜਾ ਲੱਗਿਆ ਪਰ ਜਦੋਂ ਸਰਕਾਰਾਂ ਪੈਸੇ ਇਸ ਤਰ੍ਹਾਂ ਲਾਉਣ ਲੱਗ ਪੈਣ ਤਾਂ ਫਿਰ ਸਰਕਾਰਾਂ ਲਾ ਕੇ ਬਹੁਤ ਸਾਰੇ ਕੰਮ ਸਿਰੇ ਚਾੜ ਦਿੰਦੇ ਨੇ ਅਤੇ $34 billion ਦੀ ਕੋਸਟ ਆਈ $34 billion। ਸੋ ਇਹ ਤੋਂ ਬਾਅਦ ਸਰਕਾਰਾਂ ਨੇ ਕਿਹਾ ਸੀ ਕਿ ਸਾਡਾ ਕੰਮ ਪਾਈਪਲਾਈਨਾਂ 'ਚ ਲਾਉਣਾ ਨਹੀਂ ਹੁੰਦਾ। ਈਵਨ ਅਲਬਰਟਾ ਦੇ ਪ੍ਰੈਮੀਅਰ ਸਾਬਕਾ ਪ੍ਰੈਮੀਅਰ ਜੇਸਨ ਕੈਨੀ ਵੀ ਕਹਿੰਦੇ ਹੁੰਦੇ ਸੀ ਸਰਕਾਰਾਂ ਦਾ ਕੰਮ ਨਹੀਂ ਹੈ ਪਾਈਪਲਾਈਨਾਂ 'ਚ ਲਾਉਣਾ। ਖੈਰ ਪ੍ਰਾਈਵੇਟ ਕੋਈ ਅੱਗੇ ਆ ਨਹੀਂ ਸੀ ਰਿਹਾ ਅਤੇ ਜੇ ਉਸ ਪਾਈਪਲਾਈਨ ਨੂੰ ਸਰਕਾਰ ਦਾ ਚਲਾਉਣ ਦਾ ਕੰਮ ਨਹੀਂ ਸੀ ਪਰ ਉਹ ਜਿਹੜਾ ਇੱਕ ਸੌਦਾ ਕੀਤਾ ਸੀ ਖਰੀਦਣ ਦਾ ਫੈਡਰਲ ਸਰਕਾਰ ਨੇ ਜੋ ਬਹੁਤ ਜ਼ਿਆਦਾ ਮਹਿੰਗਾ ਲੱਗ ਰਿਹਾ ਸੀ ਉਹ ਸੌਦਾ ਹੁਣ ਫਾਇਦੇ ਦਾ ਨਜ਼ਰ ਆ ਰਿਹਾ। ਉਹ ਬਿਲਕੁਲ ਇਸੇ ਤਰ੍ਹਾਂ ਜਿਵੇਂ ਕੋਈ ਤੁਸੀਂ ਬਹੁਤ ਮਹਿੰਗੀ ਪ੍ਰੋਪਰਟੀ ਖਰੀਦ ਲਓ ਪਰ ਸਮਾਂ ਪਾ ਕੇ ਉਹਦੀ ਵੈਲਿਊ ਐਪਰੀਸ਼ੀਏਟ ਹੋ ਜਾਵੇ ਅਤੇ ਉਹਦਾ ਜਿਹੜਾ ਕੰਮਕਾਜ ਜਿਹੜਾ ਹੈ ਉਹ ਬਹੁਤ ਵਧੀਆ ਚੱਲਦਾ ਹੋਵੇ। ਠੀਕ ਉਸੇ ਤਰ੍ਹਾਂ ਟਰਾਂਸ ਮਾਊਂਟੇਨ ਪਾਈਪਲਾਈਨ ਇਹਦੇ 'ਤੇ ਇੰਨੇ ਜ਼ਿਆਦਾ ਪੈਸੇ ਖਰਚ ਹੋਏ ਅਤੇ ਸਰਕਾਰ ਇਸ ਨੂੰ ਵੇਚਣ ਦੀ ਕੋਸ਼ਿਸ਼ ਵੀ ਕਰ ਰਹੀ ਸੀ ਅਤੇ ਕੁਛ ਮਾਹਰ ਉਦੋਂ ਹੀ ਕਹਿੰਦੇ ਸੀ ਕਿ ਸਰਕਾਰ ਨੂੰ ਇਹ ਪਾਈਪਲਾਈਨ ਵੇਚਣੀ ਨਹੀਂ ਚਾਹੀਦੀ, ਇਹ ਅਜੇ ਸਾਡੇ ਮੁਲਕ ਦੀ ਸੇਵਾ ਕਰੇਗੀ। ਅਤੇ ਹੁਣ ਜਿਹੜੀ ਨਵੀਂ ਪਾਈਪਲਾਈਨ ਬਣਨੀ ਹੈ ਜਿਹੜੀ ਵੈਸਟ ਨੂੰ ਬਣਨੀ ਹੈ ਇੱਕ ਹੋਰ ਅਲਬਰਟਾ ਤੋਂ, ਇਸ ਪਾਈਪਲਾਈਨ ਦੇ ਨਾਲ ਨਾਲ ਜਾਣੀ ਹੈ ਟਰਾਂਸ ਮਾਊਂਟੇਨ ਪਾਈਪਲਾਈਨ ਦੇ, ਉਹਦੇ ਬਾਰੇ ਵੀ ਪਹਿਲਾਂ ਜਿਹੜਾ ਮਾਰਕ ਕਾਰਨੀ ਹੋਰਾਂ ਨਾਲ ਜਿਹੜਾ ਇਨੀਸ਼ੀਅਲ ਸਮਝੌਤਾ ਹੋਇਆ ਸੀ ਅਲਬਰਟਾ ਸਰਕਾਰ ਦਾ, ਉਸ ਵਿੱਚ ਇਹੀ ਕਿਹਾ ਗਿਆ ਸੀ ਕਿ ਇਹ ਪਾਈਪਲਾਈਨਾਂ ਤਦ ਹੀ ਬਣ ਗਈਆਂ ਜੇ ਜਿਹੜੀ ਵੈਸਟ ਕੋਸਟ ਆਲ ਪਾਈਪਲਾਈਨ ਪ੍ਰੋਜੈਕਟ ਹੈ ਜੀ ਇਹ ਤਦ ਹੀ ਬਣੇਗਾ ਜੇ ਇਸ ਵਿੱਚ ਪ੍ਰਾਈਵੇਟ ਇਨਵੈਸਟਰ ਹੀ ਹੋਣਗੇ। ਪਰ ਸਰਕਾਰਾਂ ਨੂੰ ਹੁਣ ਫਾਇਦੇ ਦਿਸ ਰਹੇ ਨੇ ਅਤੇ ਸਰਕਾਰ ਇਸ ਮਾਮਲੇ 'ਤੇ ਇਹ ਕਹਿ ਰਹੀ ਹੈ ਕਿ ਵੈਸਟ ਕੋਸਟ ਆਇਲ ਪਾਈਪਲਾਈਨ ਵੀ ਅਸੀਂ ਆਪਣੇ ਖਰਚੇ 'ਤੇ ਬਣਾਵਾਂਗੇ। ਇਸ ਵਿੱਚ ਫੈਡਰਲ ਗੌਰਮੈਂਟ ਬਹੁਤੇ ਪੈਸੇ ਲਾ ਰਹੀ ਹੈ, ਅਲਬਰਟਾ ਗੌਰਮੈਂਟ ਲਾ ਰਹੀ ਹੈ ਅਤੇ ਪੈਂਬੀਨਾ ਜਿਹੜਾ ਕੋਰਪ ਹੈ ਜਿਹੜਾ ਕਾਰਪੋਰੇਸ਼ਨ ਹੈ ਉਹਨਾਂ ਵੱਲੋਂ ਕੁਛ 5-10% ਦਾ ਇਹ ਹਿੱਸਾ 10% ਦਾ ਮੇਰਾ ਖਿਆਲ ਹੈ ਜੀ ਉਹ ਰੱਖਿਆ ਗਿਆ। ਸੋ ਚਲੋ ਵੈਸਟ ਕੋਸਟ ਪਾਈਪਲਾਈਨ ਜਿਸ 'ਤੇ ਕੰਮ ਸ਼ੁਰੂ ਹੋ ਗਿਆ ਕਹਿੰਦੇ ਅਤੇ ਉਹਦੇ ਲਈ ਬਹੁਤ ਸਾਰੀਆਂ ਧਿਰਾਂ ਨੂੰ ਰਾਜ਼ੀ ਕਰ ਲਿਆ ਗਿਆ, BC ਵਾਲੇ ਵੀ ਮੰਨ ਗਏ ਨੇ ਕਿ ਸਾਨੂੰ ਵੀ ਵਿੱਚੋਂ ਕੁਛ ਨਾ ਕੁਛ ਮਿਲੇਗਾ। ਖੈਰ ਇਹ ਅਮਰੀਕਾ ਦੁਆਰਾ ਕੀਤੀਆਂ ਸਖਤੀਆਂ ਦਾ ਨਤੀਜਾ ਹੈ ਕਿ ਕੈਨੇਡੀਅਨ ਘੱਟੋ ਘੱਟ ਆਪਸ ਵਿੱਚ ਸਿੱਧੇ ਹੋ ਕੇ ਚੱਲਣ ਲੱਗੇ ਨੇ ਅਤੇ ਹੁਣ ਜਿਹੜੀ ਪਾਈਪਲਾਈਨ ਪਹਿਲੀ ਜਿਹੜੀ ਕੰਮ ਕਰ ਰਹੀ ਹੈ ਜੀ ਟ੍ਰਿਪਲ ਕਪੈਸਿਟੀ 'ਤੇ ਉਹਦੀ ਜਿਹੜਾ ਗੱਲ ਕਰ ਲਈਏ ਕਿ ਇਸ ਨੇ ਬੜੀ ਸੇਵਾ ਕੀਤੀ ਪਿਛਲੇ ਸਾਲਾਂ ਵਿੱਚ ਜਦੋਂ ਜਦੋਂ ਤੇਲ ਦੀਆਂ ਕੀਮਤਾਂ ਵਧੀਆਂ ਨੇ ਅਤੇ ਖਾਸ ਤੌਰ 'ਤੇ ਇਸ ਸਮੇਂ ਦੇ ਵਿੱਚ ਇਹਦੇ ਬਾਰੇ ਜੋ ਸਰਕਾਰ ਨੇ ਇਹਨੂੰ ਸੇਲ 'ਤੇ ਲਾਇਆ ਹੋਇਆ ਸੀ ਅਤੇ ਹੁਣ ਕਹਿੰਦੇ ਕੋਈ ਖਾਸ ਧਿਆਨ ਨਹੀਂ ਹੈ ਅਤੇ ਲੋਕਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਸਰਕਾਰ ਨੂੰ ਇਹ ਵੇਚ ਦੇਣੀ ਚਾਹੀਦੀ ਪਾਈਪਲਾਈਨ ਤਾਂ ਕਹਿੰਦੇ ਬਹੁਤੇ ਲੋਕ ਇਸ ਪੱਖ ਵਿੱਚ ਨੇ ਕਿ ਨਹੀਂ ਵੇਚਣੀ ਚਾਹੀਦੀ ਭਾਵੇਂ ਕਿ ਇਹ ਬਹੁਤ ਵੱਡਾ ਖਰਚਾ ਹੋਇਆ। ਅਤੇ ਇਹ ਐਂਗੂਸ ਰੀਡ ਇੰਸਟੀਚਿਊਟ ਨੇ ਸਰਵੇਖਣ ਕੀਤਾ ਅਤੇ 54% ਕੈਨੇਡੀਅਨ ਜਿਹੜੇ ਜਿਨ੍ਹਾਂ 'ਤੇ ਸਰਵੇ ਕੀਤਾ ਗਿਆ ਉਹ ਕਹਿੰਦੇ ਨੇ ਕਿ ਕੈਨੇਡਾ ਦੀ ਸਰਕਾਰ ਨੂੰ ਟਰਾਂਸ ਮਾਊਂਟੇਨ ਐਕਸਪੈਂਸ਼ਨ ਪ੍ਰੋਜੈਕਟ ਦੇ ਓਨਰ ਵਜੋਂ ਟਿਕੇ ਰਹਿਣਾ ਚਾਹੀਦਾ ਹੈ। ਐਡਮਿੰਟਨ ਤੋਂ ਲੈ ਕੇ ਬਰਨਵੀ ਬ੍ਰਿਟਿਸ਼ ਕੋਲੰਬੀਆ ਦੇ ਵੈਸਟ ਬ੍ਰਿਜ ਮਰੀਨ ਟਰਮੀਨਲ ਤੱਕ ਜਾਣ ਵਾਲੀ ਇਹ ਪਾਈਪਲਾਈਨ ਜਿਹੜੀ ਹੈ ਉਹ ਜਿਹੜੀ ਹੈ ਉਸ ਨੂੰ ਆਪਣੇ ਕਬਜ਼ੇ ਹੇਠ ਰੱਖਣ ਅਤੇ ਆਪ ਚਲਾਉਣ। ਸੋ ਸਪੋਰਟ ਜਿਹੜੀ ਹੈ ਗੌਰਮੈਂਟ ਓਨਰਸ਼ਿਪ ਦੀ ਐਟਲਾਂਟਿਕ ਕੈਨੇਡਾ ਦੇ ਵਿੱਚ ਹੈ 62% ਅਤੇ ਕਿਊਬਿਕ ਦੇ ਵਿੱਚ ਕਿਊਬਿਕ ਵਾਲੇ ਬਹੁਤੇ ਚਾਹਵਾਨ ਨਹੀਂ ਹੈਗੇ ਪਾਈਪਲਾਈਨ ਦੇ 44% 'ਤੇ। ਅਤੇ ਜਦੋਂ ਫੈਡਰਲ ਬੋਰਡ ਨੂੰ ਸਪਲਿਟ ਕਰੀਏ ਤਾਂ ਸਾਰੇ ਗਰੁੱਪਸ ਜਿਹੜੇ ਸੀ ਉਹਨਾਂ ਨੇ ਮਜੋਰਟੀ ਸ਼ੋ ਕੀਤੀ ਕਿ ਓਟਵਾ ਸਰਕਾਰ ਇਸ ਨੂੰ ਰੱਖੇ ਅਤੇ ਲਿਬਰਲ ਵੋਟਰ ਜਿਹੜੇ ਨੇ ਉਹ 65% ਕਹਿੰਦੇ ਨੇ 50% ਕੰਜ਼ਰਵੇਟਿਵ ਕਹਿੰਦੇ ਨੇ ਕਿ ਰੱਖਣੀ ਚਾਹੀਦੀ ਹੈ। ਸੋ ਕੰਜ਼ਰਵੇਟਿਵ ਵੀ ਹੱਕ ਵਿੱਚ ਨੇ, 50% ਇਹ ਹੈਰਾਨੀ ਦੀ ਗੱਲ ਹੈ, ਅਤੇ 52% NDP ਵੋਟਰ ਵੀ ਹੱਕ 'ਚ ਨੇ ਕਿ ਸਰਕਾਰ ਨੂੰ ਇਹ ਓਨਰਸ਼ਿਪ ਰੱਖਣੀ ਚਾਹੀਦੀ ਹੈ। ਇਹ ਜਿਹੜੀ ਰਿਸਰਚ ਹੋਈ ਹੈ ਇਸ ਵਿੱਚ ਇਹ ਦੱਸਿਆ ਗਿਆ ਕਿ ਲੌਂਗ ਟਰਮ ਓਨਰਸ਼ਿਪ ਜਿਹੜੀ ਹੈ ਇਹ ਪ੍ਰੋਫਿਟ ਬਹੁਤ ਵਧੀਆ ਹੈ ਅਤੇ ਇਸ ਵਿੱਚ ਜਿਹੜੇ ਨੇ ਪਬਲਿਕ ਇਨਫਰਾਸਟ੍ਰਕਚਰ ਓਨਰਸ਼ਿਪ ਦੇ ਵਿੱਚ ਜੋ ਲੋਕਾਂ ਦਾ ਵਿਸ਼ਵਾਸ ਹੈ ਉਹ ਵੀ ਬਹਾਲ ਹੋਵੇਗਾ। ਸੋ ਐਟੀਚਿਊਡ ਲੋਕਾਂ ਦਾ ਬਹੁਤ ਇਸ ਮਾਮਲੇ 'ਤੇ ਬਦਲਿਆ ਹੈ ਅਤੇ ਇਸ ਵਿੱਚ 2019 ਦੇ ਵਿੱਚ ਕਿ ਉਹ ਕਹਿੰਦੇ ਨੇ ਕਿ 2019 ਦੀ 'ਚ ਇੱਕ ਫਾਈਂਡਿੰਗ ਸੀ

0: 85% ਕੰਜ਼ਰਵੇਟਿਵ ਸਪੋਰਟਰ ਜਿਹੜੇ ਕਹਿੰਦੇ ਸੀ ਕਿ ਇਹ ਫ੍ਰੀ ਮਾਰਕੀਟ ਨੂੰ ਛੱਡ ਦੇਣੀ ਚਾਹੀਦੀ ਹੈ, ਅਤੇ ਉਹਦੇ ਹਾਫ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਦੇ ਵੋਟਰ ਅੱਜ ਕਹਿੰਦੇ ਨੇ ਕਿ ਸਰਕਾਰ ਦਾ ਰੋਲ ਵੱਧ ਹੋਣਾ ਚਾਹੀਦਾ ਹੈ, ਅਤੇ ਕਿਉਂਕਿ ਡੋਨਲਡ ਟਰੰਪ ਦੂਸਰੇ ਪਾਸੇ ਬਹੁਤ ਵੱਡਾ ਫੈਕਟਰ ਹੈ ਇਸ ਮਾਮਲੇ ਦੇ ਵਿੱਚ। ਸੋ ਸਰਵੇ ਦੀਆਂ ਫਾਈਂਡਿੰਗ ਜਿਹੜੀਆਂ ਫਿਊਚਰ ਓਨਰਸ਼ਿਪ ਦੀ ਪਾਈਪਲਾਈਨ ਦੇ ਬਾਰੇ, ਇਹ ਬਹੁਤ ਅਹਿਮ ਨੇ, ਅਤੇ ਮੈਨੂੰ ਲੱਗਦਾ ਨਹੀਂ ਸਰਕਾਰ ਅਜੇ ਵਿੱਚ, ਬਲਕਿ ਸਰਕਾਰ 'ਤੇ ਇੱਕ ਹੋਰ ਪਾਈਪਲਾਈਨ ਬਣਾਉਣ ਜਾ ਰਹੀ ਹੈ, ਅਤੇ ਜੇ ਕੰਮ ਚੱਲਦਾ ਹੈ ਤਾਂ ਚੱਲਦੇ ਰਹਿਣ ਦੇਣਾ ਚਾਹੀਦਾ, ਜੇ ਉਸ ਤੋਂ ਕਮਾਈ ਆ ਰਹੀ ਹੈ ਤਾਂ ਵਾਈ ਨੋਟ, ਆਉਣ ਦੇਣੀ ਚਾਹੀਦੀ ਹੈ। ਹੁਣ ਸਰਕਾਰਾਂ ਬਹੁਤ ਸਾਰੀਆਂ ਚੀਜ਼ਾਂ ਤੋਂ ਆਪਣੇ ਹੱਥ ਪਿੱਛੇ ਖਿੱਚ ਰਹੀਆਂ ਨੇ, ਪਰ ਇਹ ਚੰਗਾ ਅਧਾਰਾ, ਅਤੇ ਜੇ ਸਰਕਾਰ ਨੇ ਇਹਦੇ 'ਤੇ ਪੈਸੇ ਖਰਚ ਕੀਤੇ ਨੇ ਅਤੇ ਜੇ ਉਹਦੇ ਕੋਲੋਂ ਆਮਦਨ ਹੋ ਰਹੀ ਅਤੇ ਕੈਨੇਡੀਅਨ ਇਕੋਨਮੀ ਨੂੰ ਹੁਲਾਰਾ ਮਿਲ ਰਿਹਾ, ਅਤੇ ਉਹ ਆਉਣ ਦੇਣਾ ਚਾਹੀਦਾ ਜੀ। ਇੱਕ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਖਬਰਾਂ ਤੇ ਚਰਚਾ ਕਰਦੇ ਹਾਂ।
1: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ, ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਉਹ ਇਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ, ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
3: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
4: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
3: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
4: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
3: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
4: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
3: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
5: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ, 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ, ਸਭ ਦਾ ਮਾਣ।

0: सब दी चाहत अपनी सुपनमई कार खरीदने लिए गौरव शर्मा नू शोरूम च जाके मिलो या फिर फोन कर लो 4039036757।
1: मर्सिडीज बेंज कंट्री हिल्स।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 4036074208 ਅਕਾਲ ਫੋਰਨ ਐਕਸਚੇਂਜ।
4: ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿੱਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋ ਦਾ ਫੋਨ ਨੰਬਰ ਹੈ 403-616-2445। 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵੀ।

ਰੇਡੀਓ ਸਰਸੰਗਮ 94.7 FM ਤੇ ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਆਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਨੇ। ਸੋਨਿਕ ਇੰਸ਼ੋਰੈਂਸ ਹੋਰਾਂ ਦੇ ਮਾਨਸ ਪਹੁਜਾ ਦਾ ਫੋਨ ਨੰਬਰ ਹੈ 587-832-1268 5878-3212-08 ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ। ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਢਾਟੋਰਾ ਨਾਲ ਸੰਪਰਕ ਕਰ ਲਓ। ਉਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਲਈ ਵੀਰਪਾਲ ਕੌਰ ਨੂੰ 825-760-9783 'ਤੇ ਕਾਲ ਕਰ ਲਓ। ਉਹ ਐਸ ਏ ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਉਹ ਐਸ ਏ ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ। ਅਪੁਆਇੰਟਮੈਂਟ ਬਣਾਉਣ ਲਈ ਕੋਈ ਲੋੜ ਨਹੀਂ, ਅਪੁਆਇੰਟਮੈਂਟ ਦੀ ਲੋੜ ਦੀ ਨਹੀਂ ਹੈ। ਨਵੇਂ ਪੇਸ਼ੈਂਟ ਲੈ ਜਾ ਰਹੇ ਨੇ, ਵਾਕ ਇਨ ਕਲੀਨਿਕ ਹੈ, ਵੈਸੇ ਵੀ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਅਤੇ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾਉਣ ਲਈ ਫੋਨ ਨੰਬਰ ਵੈਸੇ ਨੋਟ ਕਰ ਲਓ ਜੀ 587-617-4696 5876-1746 ਓ ਐਸ ਏ ਸਮਾਇਲ ਮੈਡੀਕਲ ਸਨਰਿਜ ਏਰੀਆ ਦੇ ਵਿੱਚ ਹੈ, ਹਫ਼ਤੇ ਦੇ 6 ਦਿਨ ਬਿਨਾਂ ਅਪੁਆਇੰਟਮੈਂਟ ਤੋਂ। ਮਰਸੀਰੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਰੀਜ਼ ਦੀ। ਇਹ ਕੰਟਰੀ ਹਿਲਸ 'ਤੇ ਹੈ ਅਤੇ ਕੰਟਰੀ ਹਿਲਸ ਮਰਸੀਰੀਜ਼ ਬੈਂਜ਼ 'ਤੇ ਵੱਡਾ ਸ਼ੋਰੂਮ ਹੈ ਅਤੇ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਕੰਟੈਕਟ ਬਣਾ ਸਕਦੇ ਹੋ ਜੀ 403-903-6757 403

9036757 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ। ਪੰਜਾਬ ਇੰਸ਼ੋਰੈਂਸ ਤੋਂ ਅਗਰ ਤੁਸੀਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ, ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰੋ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵਿਜ਼ਿਟ ਵੀ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ, ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ, ਸਿਟੀਸਕੇਪ ਲੈਂਡਿੰਗ ਵਿੱਚ ਸਥਿਤ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਹੈ ਅਤੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ ਹੈ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ ਹੈ ਜੀ 403-936-7077। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਅਤੇ ਘੱਟ ਰੇਟ। ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋਜ਼, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਪਿਕਸਲ ਫੋਟੋ ਸਟੂਡੀਓ, ਫੋਨ 403-947-0060। ਰੇਡੀਓ ਸੁਰ ਸੰਗਮ 'ਤੇ ਜਾਓ ਫਿਰ ਹੁਣ ਖਬਰਾਂ ਵੱਲੋਂ ਚੱਲਦਿਆਂ ਜੀ। ਐਡਮਿੰਟਨ ਪੁਲਿਸ ਵੱਲੋਂ ਇੱਕ ਪੋਸਟ ਪਾਈ ਗਈ ਹੇਟ ਰਿਪੋਰਟਿੰਗ 'ਤੇ, ਅਤੇ ਉਸ ਹੇਟ ਰਿਪੋਰਟਿੰਗ ਦੀ ਪੋਸਟ ਨੂੰ ਨਾਪਸੰਦ ਕੀਤਾ ਹੈ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਅਤੇ ਪਬਲਿਕ ਸੇਫਟੀ ਐਂਡ ਐਮਰਜੈਂਸੀ ਸਰਵਿਸਿਜ਼ ਮਿਨਿਸਟਰ ਮਾਈਕ ਐਲਿਸ ਨੇ। ਅਲਬਰਟਾ ਦੇ ਪਬਲਿਕ ਸੇਫਟੀ ਮਿਨਿਸਟਰ ਦਾ ਕਹਿਣਾ ਹੈ ਕਿ ਪੁਲਿਸ ਦਾ ਧਿਆਨ ਵਾਇਲੈਂਟ ਕ੍ਰਾਈਮ ਦੇ ਰੋਕਣ 'ਤੇ ਫੋਕਸ ਹੋਣਾ ਚਾਹੀਦਾ ਹੈ, ਬਜਾਏ ਇਸ 'ਤੇ ਕਿ ਪੁਲਿਸ ਦੇ ਓਪੀਨੀਅਨ ਦਿੱਤੇ ਜਾਣ ਜਾਂ ਹਰਟ ਫੀਲਿੰਗਸ 'ਤੇ ਕੋਈ ਵਿਚਾਰ ਦਿੱਤਾ ਜਾਵੇ। ਉਹਨਾਂ ਨੇ ਇਹ ਕਮੈਂਟਸ ਇੱਕ ਸੋਸ਼ਲ ਮੀਡੀਆ ਦੀ ਪੋਸਟ 'ਚੋਂ ਮੰਗਲਵਾਰ ਨੂੰ ਇੱਕ ਵੀਡੀਓ ਦੇ ਰੂਪ ਦੇ ਵਿੱਚ ਐਡਮਿੰਟਨ ਪੁਲਿਸ ਵੱਲੋਂ ਇਹ ਜਿਹੜੀ ਪੋਸਟ ਕੀਤੀ ਗਈ, ਜਿਸ ਵਿੱਚ ਜੁਲਾਈ 31 ਨੂੰ ਸੀ, ਇਹ ਇਨਕਰੇਜ ਕੀਤਾ ਗਿਆ ਸੀ ਐਡਮਿੰਟਨ ਵਾਸੀਆਂ ਨੂੰ ਕਿ ਤੁਸੀਂ ਹੇਟ ਕ੍ਰਾਈਮ ਜਿਹੜੇ ਆ ਪੁਲਿਸ ਨੂੰ ਰਿਪੋਰਟ ਕਰੋ। ਅਤੇ ਇਹਦੇ ਬਾਰੇ ਮਾਈਕ ਐਲਿਸ ਨੇ ਜੋ ਪੋਸਟ ਐਕਸ ਦੇ ਉੱਪਰ ਪਾਈ, ਇਸ ਦੇ ਵਿੱਚ ਕਿਹਾ ਗਿਆ ਕਿ ਸਰਕਾਰ ਜਿਹੜੀ ਹੈ ਇਹ ਹੇਟ ਸਪੀਚ ਜਾਂ ਵਾਇਲੈਂਸ ਦੀ ਪ੍ਰੋੜਤਾ ਨਹੀਂ ਕਰਦੀ, ਪਰ ਪੁਲਿਸ ਨੂੰ ਵਾਇਲੈਂਟ ਕ੍ਰਾਈਮ ਰੋਕਣ 'ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪ੍ਰੋਵਿੰਸ਼ੀਅਲ ਅਤੇ ਲੋਕਲ ਪੁਲਿਸ ਏਜੰਸੀਜ਼ ਦੇ ਨਾਲ ਵਾਇਲੈਂਟ ਕ੍ਰਾਈਮ, ਥੈਫਟ, ਇਲੀਗਲ ਡਰੱਗਸ ਅਤੇ ਵੈਂਡਲਿਜ਼ਮ 'ਤੇ ਧਿਆਨ ਦੇਣ ਲਈ ਕੰਮ ਕਰਦੀ ਰਹੇਗੀ ਅਤੇ ਇਹਦੇ ਨੂੰ ਪ੍ਰਾਇਓਰਟੀ ਰੱਖੇਗੀ। ਸਮਿਥ ਨੇ, ਡੈਨੀਅਲ ਸਮਿਥ ਅਲਬਰਟਾ ਦੀ ਪ੍ਰੈਮੀਅਰ, ਨੇ ਮਾਈਕ ਐਲਿਸ ਦੀ ਸਪੋਰਟ ਕੀਤੀ ਅਤੇ ਕਿਹਾ ਕਿ ਫ੍ਰੀ ਸਪੀਚ ਜਿਹੜੀ ਹੈ ਫਾਊਂਡੇਸ਼ਨਲ ਅਲਬਰਟਾ ਵੈਲਿਊ ਹੈ ਅਤੇ ਅਸੀਂ ਬਿਲੀਵ ਨਹੀਂ ਕਰਦੇ ਕਿ ਪੁਲਿਸਿੰਗ ਅਨਪਾਪੂਲਰ ਜਾਂ ਰਿਲੀਜੀਅਸ ਬੇਸਡ ਸਟੇਟਮੈਂਟ ਦੇਣ ਜਿਹੜੀਆਂ ਕਿ ਕੰਟਰੋਵਰਸ਼ਲ ਹੋਣ। ਉਹਨਾਂ ਨੇ ਕਿਹਾ ਕਿ ਇੱਕ ਸਲਿਪਰੀ ਸਲੋਪ ਹੈ ਜਿੱਥੇ ਹੋਰ ਕਈ ਦੇਸ਼ ਇਹਦੇ ਵਿੱਚ ਪੈ ਗਏ ਨੇ ਅਤੇ ਅਸੀਂ ਉਸੇ ਰਸਤੇ 'ਤੇ ਨਹੀਂ ਜਾ ਸਕਦੇ। ਕੁਛ ਲੋਕ ਕਹਿੰਦੇ ਨੇ ਕਿ ਪੋਸਟ ਜਿਹੜੀ ਹੈ ਐਡਮਿੰਟਨ ਪੁਲਿਸ ਕਮਿਸ਼ਨ, ਸਾਬਕਾ ਐਡਮਿੰਟਨ ਪੁਲਿਸ ਕਮਿਸ਼ਨ ਮੈਂਬਰ ਅਤੇ ਨਾਰਕਵੈਸਟ ਕਾਲਜ ਦੇ ਜਸਟਿਸ ਸਟੱਡੀਜ਼ ਦੇ ਇੱਕ ਚੇਅਰ ਜਿਹੜੇ ਨੇ, ਉਹਨਾਂ ਨੇ ਕਿਹਾ ਕਿ ਮੀਡੀਆ ਜਿਹੜੀ EPS ਦੀ ਸੋਸ਼ਲ ਮੀਡੀਆ ਪੋਸਟ ਸੀ ਉਹਦੇ ਵਿੱਚ ਕਲੈਰਿਟੀ ਨਹੀਂ ਸੀ। ਉਹਨਾਂ ਨੇ ਕਿਹਾ ਕਨਫਿਊਜ਼ਨ ਰਹਿੰਦਾ ਹੈ ਕਿ ਹੇਟ ਕ੍ਰਾਈਮ ਕੀ ਹੈ ਅਤੇ ਹੇਟ ਇੰਸੀਡੈਂਟ ਕੀ ਹੈ, ਅਤੇ ਜਦੋਂ ਪੁਲਿਸ ਨੂੰ ਰਿਪੋਰਟ ਵਿਦਾਊਟ ਕਲੀਅਰ ਕਰਨ ਤੋਂ ਕੋਈ ਜਿਹੜਾ ਹੈ ਕਿ ਕ੍ਰਾਈਮ ਕੀ ਹੈ, ਰਿਪੋਰਟ ਜਿਹੜੀ ਹੈ ਉਹ ਪੁਲਿਸ ਨੂੰ ਪੁਲਿਸ ਕਰਨ ਲੋਕਾਂ ਨੂੰ ਕਹਿੰਦੀ ਹੈ ਅਤੇ ਇਹਦੇ ਨਾਲ ਕੋਈ ਪੁਲਿਸ ਜਿਹੜੀ ਹੈ ਕੁਛ ਨਾ ਕੁਛ ਕਰਨ ਦੀ ਫਿਰ ਉਹਨਾਂ ਕੋਲੋਂ ਉਮੀਦ ਵੀ ਰੱਖੀ ਜਾਂਦੀ ਹੈ। ਪਰ ਦੂਸਰੇ ਪਾਸੇ ਐਗਜ਼ੈਕਟਿਵ ਡਾਇਰੈਕਟਰ ਆਫ ਦਾ ਨੋਨ ਪ੍ਰੋਫਿਟਿਕ ਔਰਗਨਾਈਜੇਸ਼ਨ ਸਟੋਪ ਹੇਟ ਅਲਬਰਟਾ ਦੇ ਵਿੱਚ ਸਮਿਥ ਅਤੇ ਐਲਿਸ ਦੀਆਂ ਪੋਸਟਾਂ ਦੀ ਨਿਖੇਧੀ ਕੀਤੀ ਹੈ ਉਹਨਾਂ ਦੇ ਐਗਜ਼ੈਕਟਿਵ ਡਾਇਰੈਕਟਰ ਨੀਨਾ ਸੈਨੀ ਨੇ। ਉਹਨਾਂ ਨੇ ਕਿਹਾ ਕਿ ਇੰਪੈਕਟ ਜਿਹੜਾ ਪਬਲਿਕ ਟਰੱਸਟ ਦਾ ਜਿਹੜਾ ਏਅਰਪੋਰਟ ਦੇ ਵਿੱਚ ਅਤੇ ਕੌਨਫੀਡੈਂਸ਼ਲੀ ਜਿਹੜਾ ਫੀਲ ਸੇਫ ਹੋਣਾ ਚਾਹੀਦਾ ਰਿਪੋਰਟਿੰਗ ਦੇ ਵਿੱਚ ਉਸ ਪਾਸੇ ਨੂੰ ਹੋਣਾ ਚਾਹੀਦਾ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਹੇਟ ਕ੍ਰਾਈਮ ਇੰਸੀਡੈਂਟ ਨੂੰ ਰਿਪੋਰਟ ਕਰਨ ਭਾਵੇਂ ਕਿ ਉਹ ਹੇਟ ਕ੍ਰਾਈਮ ਨਾ ਹੋਣ, ਤਾਂ ਕਿ ਜਿਹੜਾ ਹੈ ਉਹਦੇ ਬਾਰੇ ਪਤਾ ਲਾਇਆ ਜਾ ਸਕੇ ਕਿ ਇਹ ਕੀ ਹੈ ਰਿਪੋਰਟ ਹੇਟ ਦੇ ਵਿੱਚ ਆਉਂਦਾ ਹੈ ਜਾਂ ਕ੍ਰਾਈਮ ਜਿਹੜਾ ਹੇਟ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ। ਸੋ ਰੌਲਾ ਜਿਹੜਾ ਜੀ ਇਸ ਬਾਰੇ ਪਿਆ ਹੋਇਆ। ਇਸੇ ਤਰ੍ਹਾਂ ਕੈਲਗਰੀ ਦੇ ਬਾਹਰ ਬਾਹਰ ਇੱਕ ਛੋਟਾ ਟਾਊਨ ਹੈ, ਉਸ ਟਾਊਨ ਦੇ ਵਿੱਚ ਉੱਥੇ ਦੇ ਕੁਛ ਬਛਿੰਦਿਆਂ ਨੇ ਨੋਟ ਕੀਤਾ ਅਤੇ ਹੋਰਨਾਂ ਲੋਕਾਂ ਨੇ ਵੀ ਨੋਟ ਕੀਤਾ ਕਿ ਕੈਨੇਡਾ ਦੇ ਕੁਛ ਖਾਸ ਵਾਈਟ ਸੁਪਰਮੇਸਿਸਟ ਗਰੁੱਪ, ਹੁਣ ਵਾਈਟ ਸੁਪਰਮੇਸਿਸਟ ਨੂੰ ਕੀ ਕਹੀਏ ਜੀ,

ਇੱਥੇ ਚਿੱਟੇ ਨਸਲ ਭੇਦੀ ਕਹਿ ਲਓ, ਅਸੀਂ ਤਾਂ ਇਹੋ ਹੀ ਕਹਿ ਸਕਦੇ ਹਾਂ। ਉਹਨਾਂ ਨੇ ਆਪਣੀ ਦੂਸਰੀ ਸਾਲਾਨਾ ਨੈਸ਼ਨਲ ਮੀਟਿੰਗ ਜਿਹੜੀ ਹੈ ਜੀ ਉਹ ਆਰਗੇਨਾਈਜ਼ ਕੀਤੀ ਹੈ, ਜਿੱਥੇ ਮਾਸਕ ਪਾ ਕੇ ਗਰੁੱਪ ਮੈਂਬਰਾਂ ਨੇ ਮਿਲਟਰੀ ਸਟਾਈਲ ਡਰਿੱਲ ਜਿਹੜੀ ਹੈ ਉਹਦੇ ਵਿੱਚ ਹਿੱਸਾ ਲਿਆ। ਵਾਲੰਟੀਅਰ ਰਨ ਕਮਿਊਨਿਟੀ ਸੈਂਟਰ ਹੈ ਇਹ, ਜੁਲਾਈ ਦੇ ਵਿੱਚ ਇੱਥੇ ਹੋਇਆ ਕੰਮ ਇਹ, ਅਤੇ ਇਹਦੇ ਬਾਰੇ ਕੁਛ ਜਿਹੜੇ ਨੇ ਲੋਕਾਂ ਦੇ ਇਸ ਬਾਰੇ ਪ੍ਰਤੀਕਰਮ ਆਏ ਨੇ। ਲੋਕ ਕਹਿੰਦੇ ਨੇ ਕਿ ਸਾਨੂੰ ਇੱਕ ਸਕੇਅਰ, ਅਸੀਂ ਸਾਨੂੰ ਸਕੇਅਰਡ ਹਾਂ ਅਸੀਂ ਇਸ ਚੀਜ਼ ਤੋਂ। ਇੱਕ ਜਰਮੀ ਮਕੈਂਜੀ ਸੈਕਿੰਡ ਸੰਸ ਜੋ ਆਪਣੇ ਆਪ ਨੂੰ ਆਦਮੀਆਂ ਦਾ ਨੈਸ਼ਨਲਿਸਟਿਕ ਕਲੱਬ ਦੱਸਦਾ ਹੈ, ਅਤੇ ਇਹਦੇ ਵਿੱਚ ਵਾਈਟ ਸੁਪਰਮੇਸਿਸਟ ਸੈਕਿੰਡ ਸੰਸ ਲੀਡਰ ਜਿਹੜੇ ਨੇ ਉਹਨਾਂ ਨੇ ਨਿਊ ਨਾਜ਼ੀ ਦੀ ਵੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਹੈ। ਮਾਸ ਡਿਪੋਰਟੇਸ਼ਨ ਗਨ ਪੁਆਇੰਟ 'ਤੇ ਕੱਢਣ ਕਰਨ ਦੀ ਗੱਲ ਕਰਦੇ ਨੇ, ਨੋਨ ਵਾਈਟ ਲੋਕਾਂ ਨੂੰ ਕੈਨੇਡਾ ਵਿੱਚੋਂ ਕੱਢਣ ਦੀ ਗੱਲ ਕਰਦੇ ਨੇ, ਅਤੇ ਕੈਨੇਡੀਅਨ ਪੋਲੀਟੀਸ਼ੀਅਨਾਂ ਦੇ ਬਾਰੇ ਉਹ ਕਹਿੰਦੇ ਨੇ ਕਿ ਇਹਨਾਂ ਨੂੰ ਐਗਜ਼ੀਕਿਊਟ ਕਰ ਦੇਣਾ ਚਾਹੀਦਾ ਕਿਉਂਕਿ ਧੋਖੇਬਾਜ਼ ਨੇ, ਟਰੇਟਰ ਨੇ, ਗੱਦਾਰ ਨੇ। ਇਸ ਅਲਬਰਟਾ ਈਵੈਂਟ ਦੀ ਵੀਡੀਓ ਅਤੇ ਇਮੇਜਿਸ ਜਿਹੜੀਆਂ ਸੋਸ਼ਲ ਮੀਡੀਆ ਅਕਾਊਂਟਸ 'ਤੇ ਪਾਇਆ ਗਿਆ, ਅਤੇ 60 ਮੈਂਬਰ ਇਸਦੇ ਵਿੱਚ ਪਾਰਟੀਸਪੇਟ ਕੀਤੇ। ਆਰਮੀ ਕਰੋਲਸ ਮੱਚ 'ਤੇ ਮੈਚ ਕਰਨ ਦਾ ਅਤੇ ਹੋਰ ਕਈ ਲੋਕ ਜਿਹੜੇ ਨੇ ਇਸ ਵਿੱਚ ਦੇਖੇ ਗਏ, ਅਤੇ ਗਰੁੱਪ ਮੈਂਬਰਸ ਇਹਨਾਂ ਦੀ ਸ਼ਰਟਾਂ 'ਤੇ ਸਲੋਗਨ ਲਿਖਿਆ ਸੀ ਓਲਡ ਸਟਾਕ ਇਨਫੋਰਸਰ, ਹੋਰ ਚੀਜ਼ਾਂ, ਅਤੇ ਇਹਦੇ ਬਾਰੇ ਬੜਾ ਕੁਛ ਰੌਲਾ ਪਿਆ ਜੀ, ਅਤੇ ਚਰਚਾ ਇਹਦੇ ਬਾਰੇ ਛਿੜੀ ਹੋਈ ਹੈ ਕਿ ਇਹ ਗਰੁੱਪ ਆਖਰ ਕਰਨਾ ਕੀ ਚਾਹੁੰਦਾ ਅਤੇ ਕੈਨੇਡਾ ਵਰਗੇ ਮੁਲਕ ਵਿੱਚ ਇਹਨਾਂ ਦੀ ਕੀ ਜਗ੍ਹਾ ਹੈ। ਰੈਜੀਡੈਂਟਸ ਜਿਹੜੇ ਨੇ ਉਹ ਵੀ ਕਹਿੰਦੇ ਕਿ ਅਸੀਂ ਸ਼ੌਕਡ ਹਾਂ ਕਿ ਸਾਡੇ ਸਰਪ੍ਰਾਈਜ਼ਡ ਆ ਕਿ ਸਾਡੇ ਆਪਣੇ ਇਲਾਕੇ ਦੇ ਵਿੱਚ ਇਹੋ ਜਿਹੀਆਂ ਕੁਛ ਈਵੈਂਟ ਔਰਗਨਾਈਜ਼ ਕੀਤੀਆਂ ਜਾ ਰਹੀਆਂ ਨੇ ਜਿਹੜੀ ਕਿ ਕੈਨੇਡਾ ਦੇ ਹਿੱਤਾਂ ਦੇ ਮੁਤਾਬਕ ਨਹੀਂ ਹੈਗੀਆਂ। ਹੋਰ ਖਬਰਾਂ ਦੇ ਵਿੱਚ, ਟੋਰੋਂਟੋ ਦੇ ਡਾਊਨਟਾਊਨ ਦੇ ਵਿੱਚ ਪਿਛਲੇ ਹਫ਼ਤੇ ਅਮਰੀਕਨ ਕੌਂਸਲੇਟ 'ਤੇ ਜੋ ਹਮਲਾ ਕੀਤਾ ਗਿਆ ਉਸ ਵਿੱਚ ਗੋਲੀਆਂ ਚਲਾਈਆਂ ਗਈਆਂ, ਉਸ ਵਿੱਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ 'ਤੇ ਚਾਰਜਿਸ ਲਾਏ ਗਏ ਨੇ ਜਦੋਂ ਕਿ US ਕੌਂਸਲੇਟ ਦੀ ਬਿਲਡਿੰਗ 'ਤੇ ਫਾਇਰਿੰਗ ਕੀਤੀ ਗਈ ਸੀ। ਇਹਨਾਂ ਵਿੱਚ ਇੱਕ 15 ਸਾਲਾਂ ਦਾ ਹੈ ਅਤੇ ਉਸ 'ਤੇ ਵੀ ਚਾਰਜਿਸ ਲੱਗੇ ਨੇ, ਜਦਕਿ ਐਕਸੀਅਨ ਉਲ ਅਬਦੀਨ ਸਈਦ 19 ਸਾਲਾਂ ਦਾ, ਉਸ 'ਤੇ ਟੋਟਲ 15 ਚਾਰਜਿਸ ਨੇ, ਅਤੇ 15 ਸਾਲਾਂ ਦਾ ਜਿਹਦਾ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਤਹਿਤ ਨਾਮ ਨਹੀਂ ਲਿਆ ਜਾ ਸਕਦਾ, ਉਸ 'ਤੇ ਵੀ 17 ਚਾਰਜਿਸ ਹੈਗੇ ਨੇ। ਸੋ ਇਹ ਜਿਹੜੇ ਨੇ ਪੇਅਰ ਜਿਹੜੇ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਗਿਆ ਜੀ, ਅਤੇ ਇਹ ਜਿਹੜੀ ਸ਼ੂਟਿੰਗ ਜਿਹੜੀ ਹੈ ਇਸਦੀ ਵੀਡੀਓ ਵੀ ਜਿਹੜੀ ਹੈ ਉਹ ਜਾਰੀ ਹੋਈ ਸੀ ਕਿ CCTV ਦੀ ਫੁਟੇਜ ਤੋਂ। ਸੋ ਇਹ ਸਾਹਮਣੇ ਆਇਆ ਸੀ ਕਿਵੇਂ ਇੱਕ ਕਿਸਮ ਦੀ ਡਰਾਈਵ ਬਾਈ ਜਿਹੜੀ ਸ਼ੂਟਿੰਗ ਹੈ US ਕੌਂਸਲੇਟ 'ਤੇ ਜਿਹੜੀ ਹੈ ਜੀ ਉਹ ਕੀਤੀ ਗਈ ਸੀਗੀ। ਨਿਊਟਰੀਅਨ ਕੰਪਨੀ ਸਸਕਾਟੂਨ ਨਿਊਟਰੀਅਨ ਲਿਮਿਟਡ ਜੋ ਕਿ ਫਰਟੀਲਾਈਜ਼ਰ ਪ੍ਰੋਡਿਊਸ ਕਰਦੀ ਹੈ, ਖਾਸ ਤੌਰ 'ਤੇ ਪੋਟਾਸ਼ੀਅਮ ਪੋਟਾਸ਼ ਕੇ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਜੀ, ਬੜਾ ਅਹਿਮ ਫਰਟੀਲਾਈਜ਼ਰ ਹੈ ਦੁਨੀਆ ਦੇ ਵਿੱਚ, ਜਿਹੜੇ NPK ਫਾਰਮ ਦੇ ਵਿੱਚ ਜਾਂਦੇ ਨੇ ਉਹਨਾਂ ਵਿੱਚੋਂ ਪੋਟਾਸ਼ ਦੀ ਬਹੁਤ ਅਹਿਮੀਅਤ, ਬੜਾ ਮਹਿੰਗਾ ਹੈ, ਇੰਡੀਆ ਤੱਕ ਵੀ ਇਹ ਜਾਂਦਾ ਹੈ ਜੀ ਕੈਨੇਡੀਅਨ ਪੋਟਾਸ਼। ਨਿਊਟਰੀਅਨ ਲਿਮਿਟਡ ਜਿਹਨਾਂ ਨੇ ਵੱਡੀ ਮਾਤਰਾ ਦੇ ਵਿੱਚ ਇਹ ਪੋਟਾਸ਼ ਪੈਦਾ ਕੀਤੀ ਪਿਛਲੇ ਸਮਿਆਂ ਦੇ ਵਿੱਚ, ਇੱਕ ਵਾਰ ਫਿਰ ਇਸ ਸਾਲ ਦੇ ਦੂਸਰੇ ਕੁਆਟਰ ਦੇ ਵਿੱਚ $1.2 billion ਦਾ ਪ੍ਰੋਫਿਟ ਹੋਇਆ ਜੀ ਨਿਊਟਰੀਅਨ ਨੂੰ, $1.2 billion। ਪਰ ਉਹ ਕਹਿੰਦੇ ਨੇ ਕਿ ਸਾਡਾ ਪਿਛਲੇ ਕੁਆਟਰ ਜਿਹੜਾ ਪਿਛਲੀ ਸਾਲ ਦਾ ਸੇਮ ਕੁਆਟਰ ਸੀ ਉਹਦੇ ਨਾਲੋਂ ਥੋੜ੍ਹਾ ਜਿਹਾ ਘੱਟ ਆ, ਉਦੋਂ 1.3 ਹੋਇਆ ਸੀ। ਨੈੱਟ ਅਰਨਿੰਗਸ ਕਾਫੀ ਹੈਗੀਆਂ ਨੇ ਅਤੇ ਇਹਦੇ ਵਿੱਚ ਸਸਕਾਟੂਨ ਬੇਸਡ ਕੰਪਨੀ ਜਿਹੜੀ ਕਿ ਆਪਣੇ ਰਿਕਾਰਡ $US ਦੇ ਵਿੱਚ ਰੱਖਦੀ ਹੈ, ਉਹਨਾਂ ਨੇ ਕਿਹਾ ਕਿ ਸਾਡੀਆਂ ਸੇਲਸ ਟੋਟਲ $10 billion ਹੋਈਆਂ ਇਸ ਕੁਆਟਰ ਦੇ ਵਿੱਚ, ਅਤੇ ਈਅਰ ਓਵਰ ਈਅਰ 10.4 ਨਾਲੋਂ ਵੱਧ ਸੀ, ਥੋੜ੍ਹਾ ਜਿਹਾ ਪ੍ਰੋਫਿਟ ਓਵਰਆਲ ਘਟਿਆ, ਖਰਚੇ ਹੋਰ ਪਾਸਿਓਂ ਵੱਧ ਗਏ। ਅਤੇ ਉਹਨਾਂ ਨੇ ਨਾਈਟ੍ਰੋਜਨ ਪ੍ਰੋਡਕਟ 'ਤੇ ਵੀ ਗੱਲ ਕਰਦੇ ਨੇ ਅਤੇ ਹੋਰ ਇਹ ਜ਼ਿਆਦਾ ਇੱਧਰ ਨੂੰ ਵੈਸੇ ਪੋਟਾਸ਼ ਵੱਲ ਨੂੰ ਧਿਆਨ ਹੈ। ਸੋ ਕੈਨੇਡੀਅਨ ਇਸ ਕੰਪਨੀ ਦੀ ਚੜ੍ਹਾਈ ਹੈ, ਅਤੇ ਵੱਡੀ ਗੱਲ ਇਹ ਹੈ ਕਿ ਇਹ ਹਰ ਜਗ੍ਹਾ ਦੁਨੀਆ ਵਿੱਚ ਪੈਦਾ ਨਹੀਂ ਕੀਤੀ ਜਾ ਰਹੀ ਪੋਟਾਸ਼, ਅਤੇ ਅਮਰੀਕਾ ਨੂੰ ਵੀ ਇਸ ਦੀ ਲੋੜ ਹੈ ਖੇਤੀਬਾੜੀ ਦੇ ਵਿੱਚ, ਅਤੇ ਕੈਨੇਡਾ ਨਾਲ ਵਪਾਰਕ ਗੱਲਬਾਤ ਦੇ ਵਿੱਚ ਅਹਿਮ ਟੂਲ ਸਾਬਤ ਹੋ ਰਿਹਾ ਹੈ ਜੀ ਪੋਟਾਸ਼। ਵੈਸਟ ਜੈੱਟ ਦੀ ਹੜਤਾਲ ਰੁਕ ਗਈ ਹੈ, ਫਲਾਈਟ ਅਟੈਂਡੈਂਟਸ ਨਾਲ ਕਿਸ ਤਰ੍ਹਾਂ ਦਾ ਸਮਝੌਤਾ ਹੋਇਆ ਇਹਦੇ ਬਾਰੇ ਮਾੜੀਆਂ ਡਿਟੇਲਸ ਜਿਹੜੀਆਂ ਨੇ ਜੀ ਆਈਆਂ ਨੇ। 4000 ਤੋਂ ਵੱਧ ਵੈਸਟ ਜੈੱਟ ਫਲਾਈਟ ਅਟੈਂਡੈਂਟਸ ਜਿਹਨਾਂ ਨੂੰ ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼ ਰਿਪ੍ਰਜੈਂਟ ਕਰਦੇ ਸੀ, ਇੱਕ ਦਿਨ ਦੀ ਸਟ੍ਰਾਈਕ 'ਤੇ ਗਏ, ਅਤੇ ਜਿਸ ਨਾਲ ਸਾਰਾ ਉਥਲ ਪੁਥਲ ਹੋ ਗਿਆ ਸਿਸਟਮ, ਅਤੇ ਅਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਸਹੀ ਤਰੀਕੇ ਨਾਲ ਹੋ ਕੇ ਅਜੇ ਚੱਲਣ ਵਿੱਚ ਸਮਾਂ ਲੱਗ ਸਕਦਾ ਹੈ। ਵੈਸੇ ਕਾਫੀ ਉਹਨਾਂ ਨੇ ਰਿਜ਼ਿਊਮ ਕਰ ਦਿੱਤੀਆਂ, ਸਾਰੀਆਂ ਹੋ ਗਈਆਂ ਨੇ, ਪਰ ਪੂਰੀ ਤਰ੍ਹਾਂ ਪੈਰਾਂ 'ਤੇ ਆਉਣ ਲਈ ਜਿਨ੍ਹਾਂ ਦੀ ਕੈਂਸਲੇਸ਼ਨ ਵਗੈਰਾ ਹੋਈ ਸੀ ਉਹ ਟਾਈਮ ਲੱਗੇਗਾ। ਇਹ ਟੈਂਟੇਟਿਵ ਡੀਲ ਰਸਮੀ ਸਮਝੌਤਾ ਅਗਸਤ 3 ਨੂੰ ਹੋਇਆ ਸੀ, ਅਤੇ ਯੂਨੀਅਨ ਨੇ

ਸੋ ਇਹ ਸਮਝੌਤੇ ਜਿਹੜੇ ਨੇ ਜੀ ਹੋਏ ਨੇ ਅਤੇ ਇਹ ਕੰਡੀਸ਼ਨਸ ਦੇ ਤਹਿਤ ਸਮਝੌਤਾ ਹੋਇਆ ਅਤੇ ਲੱਗਦਾ ਕਿ ਆਉਣ ਵਾਲੇ ਥੋੜ੍ਹੇ ਸਮੇਂ ਦੇ ਵਿੱਚ ਇਹ ਕਾਮਯਾਬ ਰਹੇਗਾ ਜੀ। ਅਗਲੀਆਂ ਕੁਛ ਖਬਰਾਂ ਦੇ ਵਿੱਚ ਇਹਨਾਂ ਦੇ ਵਿੱਚ ਅਸੀਂ ਸਾਂਝਾ ਕਰਦੇ ਹਾਂ ਕਿ ਕੈਲਗਰੀ ਅਤੇ ਐਡਮਿੰਟਨ ਦੇ ਦਰਮਿਆਨ ਡਰੱਗ ਦਾ ਇੱਕ ਧੰਦਾ ਫੜਿਆ ਗਿਆ ਹੈ ਜਿਸ ਵਿੱਚ ਮਿਲੀਅਨਸ ਦਾ ਸਮਾਨ ਫੜਿਆ ਗਿਆ। 10 ਮਹੀਨਿਆਂ ਦੀ ਜਾਂਚ ਤੋਂ ਬਾਅਦ ਕੈਲਗਰੀ ਅਤੇ ਐਡਮਿੰਟਨ ਦੇ ਵਿੱਚ ਜਾਂਚ ਹੋਈ ਹੈ। ਮਲਟੀ ਮਿਲੀਅਨ ਡਾਲਰ ਡਰੱਗ ਬਸਟ ਹੋਇਆ ਜਿਸ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਨਕਦੀ ਵੀ ਬਰਾਮਦ ਹੋਈ ਹੈ। ਅਥਾਰਟੀਜ਼ ਦਾ ਕਹਿਣਾ ਹੈ ਕਿ ਪ੍ਰੋਵਿੰਸ ਵਾਈਡ ਡਰੱਗ ਟ੍ਰੈਫਿਕਿੰਗ ਨੈੱਟਵਰਕ ਹੈ ਜਿਸ ਵਿੱਚ ਗੱਡੀਆਂ ਕੰਪਾਰਟਮੈਂਟ ਉਹਨਾਂ ਵਿੱਚ ਲੁਕਵੇਂ ਬਣਾਏ ਹੋਏ ਸੀ, ਡਰੱਗਸ ਉਹਨਾਂ ਵਿੱਚ ਆ ਰਹੇ ਸੀ ਅਤੇ ਅਲਬਰਟਾ ਦੇ 2 ਇਹਨਾਂ ਵੱਡੇ ਸ਼ਹਿਰਾਂ ਦੇ ਦਰਮਿਆਨ ਟਰੈਵਲ ਕਰਦੇ ਸੀ। ਓਵਰ ਕਹਿੰਦੇ 7 ਮਿਲੀਅਨ ਡਾਲਰ ਦੀਆਂ ਡਰੱਗਸ, 1 ਮਿਲੀਅਨ ਕੈਸ਼, 17 ਫਾਇਰ ਆਰਮ ਇਹ ਜਿਹੜੇ ਸੀ ਫੜੇ ਗਏ। ਅਤੇ ਅਲਰਟ ਦਾ ਜਿਹੜਾ ਹੈ ਜੀ ਇਹ ਜਿਹੜੀ ਕਨੇਡਾ ਜਿਹੜੀ ਅਲਬਰਟਾ ਦੀ ਸੰਸਥਾ ਹੈ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਇੱਕ ਬਹੁਤ ਵੱਡੇ ਜਿਹੜੇ ਸੀਜ਼ਰਸ ਹੋਏ ਨੇ ਉਹਨਾਂ ਵਿੱਚੋਂ ਇੱਕ ਹੈ। ਅਤੇ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਅਲਰਟ ਨੇ ਰਿਲੀਜ਼ ਕੀਤੀ ਕਿ 1.5 ਕਿਲੋ ਫੈਂਟਨਾਇਲ ਹੈ, 3494 ਗੋਲੀਆਂ ਫੈਂਟਨਾਇਲ ਪਿਲਸ ਦੀਆਂ ਨੇ, 1.5 ਕਿਲੋ ਮੈਥਮਫੈਟਾਮਾਈਨ ਹੈ, 2.3 kg ਕੁਛ ਮਸ਼ਰੂਮ ਵਗੈਰਾ ਹੈ ਜੀ, 17 ਫਾਇਰ ਆਰਮ ਨੇ, 18 ਗੱਡੀਆਂ ਨੇ ਅਤੇ ਨਾਮ ਅਜੇ ਤੱਕ ਸਾਡੇ ਕੋਲ ਅਧਿਕਾਰਤ ਤੌਰ 'ਤੇ ਨਹੀਂ ਪਹੁੰਚੇ, ਇਸ ਕਰਕੇ ਸ਼ੇਅਰ ਨਹੀਂ ਅਸੀਂ ਕਰ ਸਕਦੇ। ਖੈਰ ਇਹ ਖਬਰਾਂ ਜਿਹੜੀਆਂ ਨੇ ਜੀ ਅਸੀਂ ਜ਼ਿੰਮੇਵਾਰੀ ਨਾਲ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਵਿੱਚ ਜਿੰਨੀ ਵੀ ਸਾਡੇ ਕੋਲ ਇਨਫੋਰਮੇਸ਼ਨ ਹੋਵੇ ਉਹ ਹੀ ਆਪ ਜੀ ਨਾਲ ਸਾਂਝੀ ਕੀਤੀ ਜਾਵੇ। ਸੋ ਕੈਲਗਰੀ ਅਤੇ ਐਡਮਿੰਟਨ ਦੇ ਦਰਮਿਆਨ ਇਹ ਵੱਡਾ ਡਰੱਗ ਬਸਟ ਜਿਹੜਾ ਜੀ ਹੋਇਆ ਹੈ। ਇਸ ਤੋਂ ਇਲਾਵਾ ਜੀ ਖਬਰਾਂ ਸਾਡੇ ਕੋਲ ਹੋਰ ਵੀ ਹੈਗੀਆਂ ਨੇ, ਪਰ ਪ੍ਰੋਗਰਾਮ ਦਾ ਸਭਾ ਸਾਡਾ ਸਮਾਪਤ ਹੈ ਅਤੇ ਅਸੀਂ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਜੀ ਜਲਦੀ ਨਵਾਂ, ਅਤੇ ਬਾਕੀ ਰਹਿੰਦੇ ਪ੍ਰੋਗਰਾਮਾਂ ਵਿੱਚ 5 ਵਜੇ ਸਵਰੀਨ ਕੌਰ ਜਸਲ ਪ੍ਰੋਗਰਾਮ ਪੇਸ਼ ਕਰਨਗੇ ਅਤੇ ਰਾਤ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਦੀ ਨਜ਼ਰ ਕੀਤਾ ਜਾਵੇਗਾ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਕੀਤੀ ਜਾਵੇਗੀ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ, ਭੁੱਲਣਾ ਚੁੱਕਾ ਲਈ ਹੈ ਮਾਂ ਜੀ, ਸਤਿ ਸ਼੍ਰੀ ਅਕਾਲ।